ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ। ਲਖਿਆ ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ। ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ, ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਤ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜਿਉ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾਂ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ

ਸਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤ ਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ

ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ

रतन है पे वो आप अपनी बुद्ध है जेती बरनत पेन पेन तो है तेती।

ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਧ ਵਾਸੁ ਕੀਤੇ, ਕਾਲ ਕੰਟੁਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ। ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ

ਸਤਿ ਸੰਗਤ ਜੀ, ਬੋਲੋ ਜੀ, ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬਾਜ ਪੌਦੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ, ਗੁਰੂ ਨਾਨਕ ਲਈ ਤਿਆ ਹੈ, ਫਿਰ ਅੰਕਿਤ ਕੌਰ ਤੇ ਅਮਰਦਾਸ ਰਾਮਦਾਸ ਤੇ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਉਹਨੂੰ ਦਿਆਵੇ ਤਾਂ ਆਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਗੱਲ ਸੱਚ ਬੋਲੋ ਜੀ, ਵਾਹਿਗੁਰੂ। ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬ ਜਾਦੇ, ਚਾਲੀ ਮੁਕਤ ਹੱਠੀਆਂ ਜਪੀਆਂ ਟੱਪੀਆਂ, ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹਿ, ਦੇਹ ਕੰਢੇਡ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ, ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਜਰਖੜੀਆਂ ਤੇ ਚੜੇ, ਆਰੇ ਨਾ ਚੜਾਏ ਗਏ, ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ, ਸਤਸੰਗ ਨਿਭਾਇਆ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ, ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ, ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਨਾਮ ਚਿੱਤਾ ਵੈ ਜੇ ਧਾਵਣ ਕਰ ਸਦਕਾ ਸਰਬ ਸੁਖ ਹੋ ਹੈ, ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ, ਦੇਖ ਦੇਖ ਕੇ ਫਤਿਹ ਬਿਰਧ ਕੀ ਪਹਿਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੁਰਬਾਲੇ, ਬੋਲੋ ਜੀ, ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ, ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਥ ਸਦਾ ਸਿਆਜ ਦਾ ਤਾਜ ਜੀ ਹੋ, ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ, ਗੁਰਧਾਮ, ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ, ਉਨ੍ਹਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ, ਧੰਨ ਧੰਨ ਗੁਰੂ ਗ੍ਰੰਥ ਦਾਸ, ਦੋਏ ਕਰ ਜੋੜ ਕਰੋ ਅਰਦਾਸ, ਤੁਸ ਭਾਵੇ ਤਾਂ ਨਿਰਾਸ। ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਨੇ ਤਾਰ ਜੀ, ਆਪ ਨੇ ਬਖਸ਼ਿਸ਼ ਕੀਤੀ ਹੈ, ਆਪ ਦੇ ਚਰਨਾਂ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦਾ ਸੰਬੂਰ ਪਾੜ ਦਿੱਤਾ, ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨਾਂ ਸੋਧਾਰ ਲਹਿਰਾਜ ਸਾਹਿਬ ਦੇ ਪਾਠ ਕੀਤੇ ਨੇ, ਕਿਰਪਾ ਕਰੋ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਪੜੀ ਵੀ ਬਾਣੀ ਸੋਧ ਕੇ ਸੱਚ ਕੰਨ ਪ੍ਰਵਾਨ ਕਰੋ, ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਸਾਂਝੀ ਕਿਰਪਾਲਤਾ ਕਰੋ ਜੀ, ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਤੇ ਆਨੀ ਬਾਰ ਬੁੱਧੀ ਬਖਸ਼ਿਸ਼ ਕਰੋ। ਮੀਨੂੰ ਅੱਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਹ ਜੀ ਦੇਗਾਂ ਤਿਆਰ ਕਰਕੇ ਹਾਜ਼ਰ ਦਤਾਰ, ਆਪ ਜੀ ਭੋਗ ਲਾਓ, ਸੀਤ ਪ੍ਰਸਾਦ ਸਾਹ ਸੰਗਤ ਰਸਨਾ ਲਾਇਕ ਹੋਵੇ, ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ, ਬਖਸ਼ਿਸ਼ ਕਰੋ ਦਤਾਰ, ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ, ਸੁੱਖਾਂ ਦਾ ਪ੍ਰਕਾਸ਼ ਕਰੋ, ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ, ਗਰੀਬ ਨਿਵਾਜ ਕਿਰਪਾ ਕਰੋ ਦਤਾਰ ਜੀ, ਆਪ ਦੀਆਂ ਬਖਸ਼ੀਆਂ ਦਾਤਾਂ ਦੀਆਂ ਲੰਗਾਂ ਤੁਰ ਸਵਾਰੀਆਂ ਪ੍ਰਵਾਨ ਕਰ ਦੀ। ਗੁਰੂ ਗਰੀਬ ਨਿਵਾਜ ਆਪ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ, ਸਭ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਘੜੀਆਂ ਲਿਖ ਕੇ ਲਾਓ, ਸੰਗਤਾਂ ਦਾ ਦਰ ਤੇ ਫੁੱਲ ਭੇਟਾ ਪ੍ਰਵਾਨ, ਸ਼ੁਭਕਾਮਨਾ ਪੂਰਨ ਕਰੋ ਜੀ। ਗੁਰੂ ਗਰੀਬ ਨਿਵਾਜ ਕਿਰਪਾ ਕਰੋ, ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚੱਡ ਕਰ ਬਖਸ਼ੋ, ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ ਬਾਲਤਾ ਕਰੋ, ਸੇਵਾ ਦੀ ਭਾਵਨਾ ਬਖਸ਼ਿਸ਼ ਕਰੋ ਜੀ। ਗੁਰੂ ਗਰੀਬ ਨਿਵਾਜ ਖਾਲਸਾ ਪੰਥ ਸਿੱਖੋ ਵਿੱਚ ਏਕ ਤਤਵਾਗ ਪਿਆਰ ਦੀ ਬਖਸ਼ਿਸ਼ ਕਰਕੇ, ਸਤਨ ਦੋਜ ਦਾਲ ਬਖਸ਼ੋ, ਚਾਨਣ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਦਾ, ਹਰ ਮੈਦਾਨ ਦੀਵਾਨ ਫਤਿਹ ਬਖਸ਼ਿਆ ਦੀ ਕਿਰਪਾਲਤਾ ਕਰੋ ਜੀ। ਗੁਰੂ ਗਰੀਬ ਨਿਵਾਜ ਦੂਰ ਦਰਾਜ ਕਾਰਨ ਬੈਠੀ ਲਾਓ, ਤੱਕੀ ਤੇ ਸ਼ਰਨ ਕਰੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ, ਤਾਰ ਆਪਣੇ ਬਖਸ਼ੀ ਦੀ ਗਰੀਬ ਨਿਵਾਜ, ਗੁਰੂ ਗਰੀਬ ਨਿਵਾਜ ਸੰਗਤ ਨੂੰ ਉਦੋਂ ਬਖਸ਼ੇ, ਸੰਗਤ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸਿੰਘ ਉਠਾ ਸੰਗਤਾਂ ਮਾਇਆ ਭੇਟਾ ਕਰ ਹੀ ਚਰਨਾਂ ਪ੍ਰਵਾਨ ਕਰੋ, ਬਖਸ਼ਿਆ ਰੱਬ ਦੀਆਂ ਕਮਾਈਆਂ ਸਫਲ ਕਰੋ, ਕਾਰਜ ਵਾਧੇ ਵਧੇ ਤਾਰ, ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਨਮਾਨਾਂ ਪੂਰੀਆਂ ਕਰੋ ਜੀ, ਦਾਰ ਮੇਰਾ ਕਰਾਓ, ਕਿਰਪਾ ਕਰੋ, ਸੇਵਾ ਪ੍ਰਵਾਨ ਕਰੋ, ਭੁੱਲ ਚੁੱਕ ਮਾਈ ਬਖਸ਼ੋ, ਪਿੱਤਰ ਕਰੋ ਬਖਸ਼ੇ ਰਵਣ, ਅੱਜ ਦੇ ਸ਼ਾਮ ਦੀ ਕਥਾ ਕੀ ਦਰਬਾਰਾ ਦ੍ਰਮਤਾ ਵਾਸੀ ਆ ਗਿਆ, ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨ ਦਿਨ ਆਦਿ ਬਣਾਓ, ਸ਼ੋਧ ਦੇ ਪਿੱਤਰ ਸੇਵਾ ਲੈਣ ਕੇ ਬਾਅਦ ਦਤਾਰ, ਸਹੀ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਜਿਹਾ ਆਇਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

0: ਸੁਨਿਆਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਹਿਆ ਕਰਨਾ ਦਿੱਤਾ ਲੈਣਾ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਪ੍ਰਭ ਕੀ ਸਰਣ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ, ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਬਖਸ਼ਿਸ਼ ਹੋਏ ਸਾਧ ਸਿੰਘ ਜੀ, ਤੈਨੂੰ ਬੜੀ ਸ਼ਰਧਾ ਭਾਵਨਾ ਸਾਹਿਤ ਮਾਰੇ ਨਿੱਘੀ ਉੱਚ ਬੈਠ ਕੇ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਭੂਰ ਪਾਠ ਚਰਨ ਕੀਤੇ ਨੇ, ਪ੍ਰੰਤ ਸੋਦਰਦਾਸ ਦੇ ਪਾਠ ਵਿੱਚ ਆਪਣੀ ਹਾਜ਼ਰੀਆਂ ਭਰੀਆਂ ਨੇ, ਅਰਦਾਸ ਵਿੱਚ ਸ਼ਾਮਲ ਹੋਏ, ਮਾਰੇ ਬਖਸ਼ੇ ਪਿੱਤਰ ਨੂੰ ਨਾਮੇ ਸਰਨ ਕੀਤੇ ਨੇ। ਸੋ ਸਾਧ ਸਿੰਘ ਦਾ ਵਿਸ਼ਵਾਸ ਮੈਂ ਗੁਰੂ ਸਾਹਿਬ ਨੇ ਆਪ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਔਰ ਸ਼ਾਮਦ ਕੀ ਰੰਭ ਹੋ ਰਹੇ, ਜਿਸ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਰਸੀ ਦਾ ਜਥਾ, ਠੀਕ 6:50 ਤੱਕ, 6:50 ਤੋਂ ਲੈ ਕੇ 7:30 ਤੋਂ ਕਥਾ ਹੋਵੇਗੀ, 7:30 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਸਮੇਂ ਸਿਰ ਪਹੁੰਚ ਕੇ ਸਮੇਂ ਲਾਭ ਉਠਾਉਣ ਦਾ ਯਤਨ ਕਰੋ। ਸੋ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਹਰ ਰੋਜ਼ 7:30 ਤੋਂ 8:30 ਤੱਕ ਕੀਰਤਨ ਕਰਿਆ ਕਰਨਗੇ। ਐਤਵਾਰ ਨੂੰ 11:30 ਤੋਂ 1:30 ਤੱਕ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਸਾਧ ਸੰਗਤ ਜੀ ਹਰ ਰੋਜ਼ ਜ਼ਰੂਰ ਗੁਰੂ ਕਰਾਇਆ ਕਰੋ, ਆਪ ਬੇਨਤੀ ਕਰਦੇ ਹਰ ਰੋਜ਼, ਔਰ ਮੱਥਾ ਟੇਕ ਕੇ ਅਰਦਾਸ ਕਰੋ। ਅਤੇ ਜਿੰਨੀ ਦੇਰ ਤੱਕ ਚਾਹੋ ਸਾਧ ਸਿੰਘ ਮਾਰੇ ਨਿੱਘੀ ਉੱਥੇ ਬੈਠ ਕੇ ਕਥਾ ਕੀ ਦਰਬਾਰ ਸਰਵ ਕਰ ਸਕਦੇ ਹੋ। ਔਰ ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਨਾਲ ਸਾਲ ਸੌ ਸਾਲ ਜਿਹੜੇ ਬਣ ਰਹੇ ਨੇ ਸਾਧ ਸਿੰਘ, ਬੇਅੰਤ ਮਾਇਆ ਲੱਗ ਰਹੀ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਈ ਹੈ, ਜਿਨ੍ਹਾਂ ਨੇ ਆਪਣੀ ਦਸਵਾਂ ਤੋਂ ਸਫਲ ਕੀਤਾ ਹੈ। ਸੋ ਵੱਡੇ ਭਾਗੇ ਹਨ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਉਦਮ ਬਖਸ਼ੇ ਨੇ। ਬਾਕੀ ਸਾਧ ਸਿੰਘ ਜਿਨ੍ਹਾਂ ਨੇ ਅੱਜ ਤੱਕ ਆਪਣਾ ਦਸਵਾਂ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਪਰਜ਼ੋਰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣਾ ਦਸਵਾਂ ਸਫਲ ਕਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਧ ਸੰਗਤ ਜੀ, ਕਿਉਂਕਿ ਗੁਰੂ ਸਾਹਿਬਾਂ ਦਾ ਬਖਸ਼ਿਸ਼ ਦਾਤੇ ਸਾਨੂੰ, ਅਸੀਂ ਜ਼ਰੂਰ ਇਹਦੀ ਸੇਵਾ ਬਣ ਰਹੇ, ਕੋਸ਼ਿਸ਼ ਕਰੀਏ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਪ ਜ਼ਰੂਰ ਆਓ ਅਤੇ ਮਹਾਰਾਜ ਚਰਨਾਂ ਦੀ ਹਾਜ਼ਰੀਆਂ ਭਰੋ। ਸੋ ਸਾਧ ਸੰਗਤ ਜੀ 3 ਹੈ ਸਪੈਸ਼ਲ ਕੀਰਤਨ ਦਰਬਾਰ ਸ਼ਾਮਾਂ ਨੂੰ, ਸਾਧ ਸੰਗਤ ਜੀ ਸਵਰਗਵਾਸੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੀ ਮਿੱਟੀ ਆਦਿ ਵਿੱਚ 6:00 ਲੈ ਕੇ 9:00 ਤੱਕ। ਸਾਧ ਸੰਗਤ ਜੀ ਸਾਕਾ ਨੀਲਾ ਤਾਰਾ ਦਾ ਯਾਦ ਕਰਦੇ ਹਾਂ, ਜੂਨ 1 ਤੋਂ ਲੈ ਕੇ 7 ਤੱਕ ਹਰ ਰੋਜ਼ ਉਹਨਾਂ ਦੀ ਸਾਧਨ ਨੂੰ ਯਾਦ ਕਰਦੇ ਹਾਂ, ਜੋ ਸਿੰਘਾਂ ਸਿੰਘਣੀਆਂ ਨੇ ਸਾਡੇ ਵਾਸਤੇ ਸਾਡੇ ਸਾਰੇ ਦੁੱਖ ਆਪਣੀ ਝੋਲੀ ਪਾ ਕੇ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਕੁਰਬਾਨੀ ਦਿੱਤੀਆਂ ਸੀ, ਉਹਨਾਂ ਨੂੰ ਯਾਦ ਕਰੀਏ। ਸਾਧ ਸੰਗਤ ਜੀ ਹਰ ਰੋਜ਼ 1 ਤੋਂ ਲੈ ਕੇ 7 ਤੱਕ ਕੀਰਤਨ ਦਰਬਾਰ ਉਹਨਾਂ ਦੀ ਯਾਦ ਵਿੱਚ ਹੋਇਆ ਕਰਨਗੇ। ਸਾਧ ਸੰਗਤ ਜੂਨ 2 ਨੂੰ ਹੈ ਜਨਮ ਸੰਤ ਬਾਬਾ ਜਗਨਨਾਥ ਸਿੰਘ ਜੀ ਦਾ ਜਨਮ ਦਿਨ, ਅਤੇ ਜੂਨ 2 ਨੂੰ ਸੋ ਲਾਸਟ ਡੇਟ ਹੈ ਜੋ ਅਸੀਂ ਪ੍ਰਾਇਮਰੀ ਵੋਟਾਂ ਦਾ ਚੱਲਿਆ, ਲਾਸਟ 2 ਤਰੀਕ ਲਾਸਟ ਡੇਟ ਹੈ, ਉਸ ਤੱਕ ਜ਼ਰੂਰ ਤੁਹਾਡੀਆਂ ਵੋਟਾਂ ਜਿਹੜੀਆਂ ਨੇ ਉਹ ਤੁਸੀਂ ਭਰ ਕੇ ਭੇਜ ਦੇਣੀਆਂ ਹਨ। ਸਾਧ ਸੰਗਤ ਜੀ ਆਓ, ਸਾਥ ਨੂੰ ਬੇਨਤੀ ਹੈ ਕਿ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 1984 ਵਾਲਾ, ਬੜਾ ਭਿਆਨਕ ਸਮਾਂ ਸੀ ਉਸ ਸਮੇਂ, ਜਿਨ੍ਹਾਂ ਨੇ ਸੂਰਮਗਤੀ ਨਾਲ ਉੱਥੇ ਗੁਰੂ ਮਹਾਰਾਜ ਦੀ ਬੇਦਬੀ ਰੋਕਣ ਤੋਂ ਗੁਰੂ ਸਾਹਿਬਾਂ ਦੀ ਇੱਜ਼ਤ ਨੂੰ ਕਾਇਮ ਰੱਖਣ ਵਾਸਤੇ ਸਿੰਘਾਂ ਸਿੰਘਾਂ ਬੱਚਿਆਂ ਸ਼ਹਾਦਤਾਂ ਕੀਤੀਆਂ, ਉਹਨਾਂ ਨੂੰ ਯਾਦ ਕਰੀਏ ਸਾਧ ਸੰਗਤ ਜੀ। ਅਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ 4 ਜੂਨ ਨੂੰ ਹਾਜ਼ਰੀਆਂ ਭਰ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ, ਅਤੇ ਉਹਨਾਂ ਨੂੰ ਸਾਰੇ ਅਸੀਂ ਮਿਲ ਕੇ ਸ਼ਰਧਾਂਜਲੀ ਭੇਟ ਕਰੀਏ। ਸੋ ਇਹ ਸਾਡਾ ਫਰਜ਼ ਬਣਦਾ ਹੈ। ਆਹ ਹੁਣ ਭਾਈ ਸਾਹਿਬ ਤਿਆਰ ਨੂੰ ਕਿਸ ਕਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਗੁਰੂ ਕਿਰਪਾ ਕਰਨਾ, ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਨਾ, ਹਾਜ਼ੀਆਂ ਲਿਖੇ ਚਿਲਕਾਉਣ, ਧਾਵ ਸਮਾਉਣ। ਕਥਾ ਦਾ ਹੈਗਾ ਸਤਿਕਾਰ ਭਾਈ ਸਾਹਿਬ ਭਾਈ ਨਾਮ ਗੁਰੂ ਘਰ ਦੇ ਵਜ਼ੀਰ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਨੇ। ਬੜੇ ਪਿਆਰ ਸੰਤਾਂ ਨਾਲ ਸੁਣ ਕਰੋ ਜੀ। ਆਪਸ ਨੂੰ ਸੰਤਾਂ ਨੂੰ ਬੇਨਤੀ ਕੀਤੀ ਜਾ ਰਹੀ ਕਿ ਕੌਮ ਦੇ ਮਹਾਨ ਕੀਰਤਨੀ ਜਿਹਨਾਂ ਨੂੰ ਸਾਰੀ ਸੰਗਤੀ ਵਰਲਡ ਦੀ ਜਾਣਦੀ ਹੈ, ਉਹ ਇਸ ਵੇਲੇ ਸਾਡੇ ਕੋਲ ਪਹੁੰਚੇ ਹੋਏ ਹਨ। ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, 7:30 ਵਜੇ ਉਹਨਾਂ ਨੇ ਕੀਰਤਨ 'ਤੇ ਬੈਠ ਜਾਣਾ ਹੈ। ਇਤਵਾਰ ਤੱਕ ਭਾਈ ਸਾਹਿਬ ਨੇ ਇੱਥੇ ਸੰਗਤਾਂ ਨੂੰ ਨਿਹਾਲ ਕਰਨਾ ਹੈ। ਸੋ ਮੇਰੀ ਬੇਨਤੀ ਹੈ, ਜਿਹੜੇ ਘਰਾਂ 'ਚ ਵੀ ਬੈਠ ਕੇ ਸੁਣ ਰਹੇ ਹਨ, ਜੇ ਸਰੀਰ ਅਲਾਊ ਹੈ, ਇਜਾਜ਼ਤ ਦਿੰਦਾ ਹੈ, ਤਾਂ ਗੁਰੂ ਘਰ ਜ਼ਰੂਰ ਪਹੁੰਚੋ, ਆ ਕੇ ਭਾਈ ਸਾਹਿਬ ਦਾ ਕੀਰਤਨ ਸਾਹਮਣੇ ਬੈਠ ਕੇ ਸੁਣੋ ਜੀ। ਇਹ ਬੇਨਤੀਆਂ ਨੇ। ਪਤੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਜਬ ਲਓ ਨਹੀਂ ਭਾਗ ਲੀਲਾਰ ਉਦੈ ਤਬ ਲਓ ਭਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹਿ ਆਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਡੱਖਣੇ ਮਹੱਲਾ ਪੰਜਵਾਂ ਸੈ ਨੰਗੇ ਨਹਿ ਨੰਗ ਭੁੱਖੇ ਲੱਖ ਨ ਭੁੱਖਿਆ ਦੁੱਖੇ ਕੋੜ ਨ ਦੁੱਖ

ਮਿਰਤਕ ਨਾਮ ਵਿਹੂਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਭਾਵਨਾ ਸ਼ਰਧਾ ਪ੍ਰੀਤ ਸਹਿਤ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਗੁਰੂ ਕਿਰਪਾ ਸਦਕਾ, ਗੁਰੂ ਬਖਸ਼ੇ ਉਦਮ ਦਾ ਸਦਕਾ, ਗੁਰੂ ਪ੍ਰੇਮ ਦਾ ਸਦਕਾ ਨਿਤਾਂ ਪ੍ਰਤੀ ਹਾਜ਼ਰੀਆਂ ਭਰਦੇ ਹੋ, ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਪਿਆਰ ਸਹਿਤ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ। ਆਓ, ਵਕਤ ਹੋਇਆ ਹੈ ਅੰਮ੍ਰਿਤ ਗੁਰਬਾਣੀ ਦੀ ਕਥਾ ਦਾ। ਅੱਜ 19ਵੀਂ ਪੌੜੀ ਦੇ 2 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਮਾਰੂ ਡੱਖਣੇ ਕੀ ਵਾਰ, ਹਰ ਪੌੜੀ ਨਾਲ ਸਤਿਗੁਰੂ ਜੀ ਨੇ 3 ਸਲੋਕ ਰੱਖੇ ਹਨ। ਸ਼ੇਸ਼ ਇੱਕ ਸਲੋਕ ਅਤੇ ਪੌੜੀ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਕਰਾਂਗੇ। ਸਮੇਂ ਨੂੰ ਮੁੱਖ ਰੱਖਦਿਆਂ ਅੱਜ ਇਹਨਾਂ 2 ਸਲੋਕਾਂ ਦੇ ਅਰਥ ਆਪਾਂ ਵਾਚਾਂਗੇ। ਪੰਚਮ ਪਾਤਸ਼ਾਹ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਇਹਨਾਂ ਪਾਵਨ ਸਲੋਕਾਂ ਦੇ ਅੰਦਰ, ਜੋ ਰਹਿਮਤ ਗੁਰਦੇਵ ਜੀ ਕਰਦੇ ਹਨ ਕਿ ਜਿਨ੍ਹਾਂ ਦੀ ਪ੍ਰੀਤ ਪਰਮੇਸ਼ਵਰ ਦੇ ਨਾਲ ਪੈ ਚੁੱਕੀ ਹੈ ਨਾ, ਜਿਹੜੇ ਰੱਬ ਦੇ ਆਸ਼ਕ ਨੇ, ਰੱਬ ਨੂੰ ਆਪਣਾ ਮਹਿਬੂਬ ਮੰਨਦੇ ਨੇ, ਰੱਬ ਨੂੰ ਆਪਣਾ ਸਭ ਕੁਝ ਮੰਨਦੇ ਨੇ, ਉਸ ਪ੍ਰੀਤ ਦੇ ਵਿੱਚ ਪਏ ਹੋਏ ਦੁਨੀਆਂ ਦੇ ਹਰ ਦੁੱਖ ਨੂੰ ਵੀ ਹੱਸ ਕੇ ਸਹਾਰਦੇ ਨੇ। ਪਿਆਰ ਅੰਦਰ ਜਿਸ ਵੀ ਮਨੁੱਖ ਦੀ ਸੁਰਤ ਜੁੜ ਜਾਂਦੀ ਹੈ, ਪਿਆਰ ਅੰਦਰ ਜਿਸ ਵੀ ਮਨੁੱਖ ਦੀ ਇਕਾਗਰਤਾ ਬਣ ਜਾਂਦੀ ਹੈ, ਦੁਨੀਆਂ ਦਾ ਸਾਜੋ ਸਮਾਨ ਉਸ ਮਨੁੱਖ ਦੇ ਵਿਰੋਧ ਵਿੱਚ ਭਾਵੇਂ ਕਿਉਂ ਨਾ ਹੋ ਜਾਏ, ਪਰ ਉਹਦੀ ਸੁਰਤ, ਉਹਦੀ ਧਿਆਨ, ਉਹਦੀ ਇਕਾਗਰਤਾ ਵਿੱਚ ਉਸਨੂੰ ਇੰਨਾ ਆਨੰਦ ਆਉਂਦਾ ਹੈ ਕਿ ਉਹ ਸਾਰੇ ਸੰਸਾਰ ਦੇ ਦੁੱਖਾਂ ਪੀੜਾਂ ਨੂੰ ਆਪਣੇ ਪਿੰਡੇ ਤੇ ਹੱਸ ਕੇ ਹੰਡਾਉਂਦਾ ਹੈ। ਉਹਨੂੰ ਇਹ ਪ੍ਰਤੀਤ ਹੀ ਨਹੀਂ ਹੁੰਦਾ ਕਿ ਮੈਨੂੰ ਕਿਸੇ ਤਰ੍ਹਾਂ ਦੇ ਸੰਸਾਰ ਦੇ ਕੋਈ ਦੁੱਖ ਨੇ ਘੇਰਿਆ ਹੋਇਆ, ਭੁੱਖ ਨੇ ਘੇਰਿਆ ਹੋਇਆ, ਤੰਗੀ ਨੇ ਘੇਰਿਆ ਹੋਇਆ। ਉਹ ਸੰਸਾਰ ਦੀਆਂ ਸਾਰੀਆਂ ਵਿਪਤਾਵਾਂ ਤੋਂ ਉੱਪਰ ਹੋ ਜਾਂਦਾ ਹੈ, ਕਿਉਂਕਿ ਉਹਦਾ ਉਹਦੀ ਸੁਰਤ ਇੰਨੀ ਉਲਾਰੂ ਕਹਿ ਲਈਏ, ਇੰਨੀ ਉਡਾਰੂ ਹੋ ਜਾਂਦੀ ਹੈ ਕਿ ਇਹ ਸੰਸਾਰ ਦੇ ਦੁੱਖਾਂ ਤੋਂ ਪਾਰ ਚਲੀ ਜਾਣ। ਦੂਸਰੇ ਪਾਸੇ ਦੂਸਰੇ ਸਲੋਕ ਵਿੱਚ ਗੁਰਦੇਵ ਜੀ ਕਹਿੰਦੇ ਨੇ ਵੀ ਹੋਵੇ ਬੰਦੇ ਕੋਲ ਸਾਰਾ ਕੁਝ, ਧਰਤੀ ਦੇ ਇਸ ਭੂਮੀ ਦੇ ਸਾਰੇ ਸੁੱਖ ਬੰਦਾ ਮਾਣਦਾ ਹੋਵੇ, ਰਾਜ ਭਾਗ ਦਾ ਆਨੰਦ ਮਾਣਦਾ ਹੋਵੇ, ਸਾਧਨਾ ਨੂੰ ਮਾਣਦਾ ਹੋਵੇ, ਪਰ ਜੇ ਵਾਹਿਗੁਰੂ ਨਾਲ ਪ੍ਰੀਤ ਨਹੀਂ, ਪਰਮਾਤਮਾ ਨਾਲ ਪਿਆਰ ਨਹੀਂ, ਤਾਂ ਇਹ ਸਾਰੇ ਪਦਾਰਥ ਰੋਗ ਬਣ ਕੇ ਉਹਨੂੰ ਦੁਖੀ ਕਰਦੇ ਨੇ ਤੇ ਮਨੁੱਖ ਮ੍ਰਿਤਕ ਦੀ ਤਰ੍ਹਾਂ ਸੰਸਾਰ ਵਿੱਚ ਰਹਿੰਦਾ ਹੈ ਕਿ ਸਾਰਾ ਕੁਝ ਉਹਨੂੰ ਮਿਲਦਾ ਤੇ ਹੈ, ਪਰ ਉਹਦਾ ਉਹਨੂੰ ਕੋਈ ਲਾਭ ਨਹੀਂ। ਜਿਵੇਂ ਮ੍ਰਿਤਕ ਨੂੰ ਜੋ ਕੁਝ ਮਰਜ਼ੀ ਦੇ ਜਾਓ, ਪਰ ਉਹਨੂੰ ਉਹਦਾ ਕੋਈ ਲਾਭ ਨਹੀਂ। ਇਹ 2 ਸਲੋਕ ਗੁਰੂ ਸਾਹਿਬ ਜੀ ਨੇ ਇਸ 19ਵੀਂ ਪੌੜੀ ਵਿੱਚ ਦਰਜ ਕੀਤੇ ਹਨ। ਗੁਰੂ ਕਿਰਪਾ ਕਰੇ ਆਪਾਂ ਇਹਨਾਂ ਦੀ ਵਿਚਾਰ ਨਾਲ ਜੁੜ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਸਹਿਤ ਉਚਾਰਨ ਕਰੋ ਜੀ।

0: ਗੁਰਦੇਵ ਪਿਤਾ ਮਹਾਰਾਜ ਜੀ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਕਿਰਪਾ ਕੀਤੀ ਹੈ ਕਿ ਪ੍ਰੇਮ ਇੱਕ ਐਸੀ ਸੱਚੀ ਤੇ ਸੁੱਚੀ ਖੇਡ ਹੈ ਕਿ ਜੋ ਵੀ ਇਨਸਾਨ ਇਸ ਖੇਡ ਦਾ ਪਾਤਰ ਬਣ ਜਾਂਦਾ ਹੈ, ਇਸ ਖੇਡ ਵਿੱਚ ਸ਼ਾਮਲ ਹੋ ਜਾਂਦਾ ਹੈ, ਇਸ ਖੇਡ ਦਾ ਅਧਿਕਾਰੀ ਹੋ ਜਾਂਦਾ ਹੈ, ਫਿਰ ਇਸ ਖੇਡ ਨੂੰ ਜਿੱਤਣ ਵਾਸਤੇ ਜਾਂ ਇਸ ਖੇਡ ਨੂੰ ਖੇਡਣ ਵਾਸਤੇ ਉਹ ਆਪਣੀ ਜ਼ਿੰਦਗੀ ਦੇ ਕਿਸੇ ਵੀ ਪਦਾਰਥ, ਕਿਸੇ ਵੀ ਵਸਤੂ, ਕਿਸੇ ਵੀ ਸਾਧਨ ਦੇ ਨਾਲ ਮੋਹ ਨਹੀਂ ਕਰਦਾ, ਪਕੜ ਨਹੀਂ ਕਰਦਾ। ਇਹ ਪ੍ਰੇਮ ਦੀ ਖੇਡ ਖੇਡਣ ਦਾ ਸਭ ਤੋਂ ਪਹਿਲਾਂ ਇਉਂ ਕਹਿ ਲਈਏ ਵੀ ਫਰਜ਼ ਹੈ ਜਾਂ ਇਉਂ ਕਹਿ ਲਈਏ ਵੀ ਅਸੂਲ ਹੀ ਹੈ। ਹਾਲਾਂਕਿ ਹਰ ਕੋਈ ਪ੍ਰੇਮੀ ਅਖਵਾ ਸਕਦਾ ਹੈ। ਪਿੱਛੇ ਆਪਾਂ ਇਸ ਪਾਵਨ ਵਾਰ ਦੇ ਵਿੱਚ ਕਈ ਸਲੋਕਾਂ ਵਿੱਚ ਇਹ ਪੜ੍ਹ ਚੁੱਕੇ ਹਾਂ, ਵਿਚਾਰ ਚੁੱਕੇ ਹਾਂ ਵੀ ਰੱਬ ਦੀ ਗੱਲ ਵੀ ਸਾਰੇ ਕਰਦੇ ਨੇ, ਮੌਤ ਦੀ ਗੱਲ ਵੀ ਸਾਰੇ ਕਰਦੇ ਨੇ, ਸੱਚ ਦੀ ਗੱਲ ਵੀ ਸਾਰੇ ਕਰਦੇ ਨੇ, ਪਰ ਹੈਨ ਵਿਰਲੇ ਨਾ ਹੀ ਘਣੇ। ਜਿਹੜੇ ਕਿਰਦਾਰ ਵਿੱਚ ਜਿਉਂਦੇ ਨੇ ਇਸ ਚੀਜ਼ ਨੂੰ, ਉਹ ਬਹੁਤ ਕਮ ਲੋਕ ਨੇ, ਘੱਟ ਲੋਕ ਨੇ। ਇਸੇ ਤਰ੍ਹਾਂ ਪ੍ਰੇਮ ਦੀ ਗੱਲ ਕਰਨ ਵਾਲੇ ਵੀ ਬਹੁਤ ਮਿਲਣਗੇ, ਪ੍ਰੇਮ ਦੀ ਵਾਰਤਾ ਪਾਉਣ ਵਾਲੇ ਵੀ ਬਹੁਤ ਮਿਲਣਗੇ, ਪਰ ਪ੍ਰੇਮ ਦਾ ਖਿਡਾਰੀ ਕੌਣ ਹੈ? ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਜਿਨ੍ਹੇ ਇਹ ਨਿਯਮ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਿਆ ਹੈ ਕਿ ਜੇ ਪ੍ਰੇਮ ਦੀ ਗਲੀ ਵਿੱਚ ਆਉਣਾ, ਪ੍ਰੇਮ ਦੀ ਖੇਡ ਖੇਡਣੀ ਹੈ, ਤੇ ਸਭ ਤੋਂ ਪਹਿਲਾਂ ਨਿਯਮ ਇਹ ਹੈ ਵੀ ਆਪਣੀ ਕਿਸੇ ਵੀ ਵਸਤੂ ਦੀ ਪਕੜ ਨਹੀਂ ਰੱਖਣੀ, ਕੋਈ ਵੀ ਵਸਤੂ, ਇੱਥੋਂ ਤੱਕ ਕਿ ਆਪਣੇ ਤਨ ਦੀ। ਆਪਣਾ ਆਪਾ ਸਭ ਤੋਂ ਪਿਆਰਾ ਹੈ, ਪਰ ਪ੍ਰੇਮ ਜਿਹੜਾ ਹੈ, ਜੇ ਇਹਦੇ ਅਰਥ ਵੀ ਅਸੀਂ ਕਰੀਏ ਨਾ, ਇਹਦੀ ਸੰਧੀ ਕਰੀ ਅੱਖਰਾਂ ਦੀ, ਕਈ ਵਾਰੀ ਅਰਜ ਕੀਤਾ ਮੈਂ ਤੋਂ ਪਰੇ, ਪਰੇ ਮੈਂ, ਆਪਣੀ ਹੰਗਤਾ ਤੋਂ ਜਦੋਂ ਮਨੁੱਖ ਪਰਾਂ ਚਲਾ ਜਾਂਦਾ ਹੈ ਉਦੋਂ ਪ੍ਰੇਮ ਦੀ ਸ਼ੁਰੂਆਤ ਹੁੰਦੀ ਹੈ, ਪਰ ਬੜਾ ਔਖਾ ਹੈ। ਲੋਕ ਸੋਚਦੇ ਨੇ ਵੀ ਮੈਂ ਵਿੱਚ ਰਹਿ ਕੇ ਪ੍ਰੇਮ ਹੁੰਦਾ ਹੈ, ਹੰਗਤਾ ਵਿੱਚ ਰਹਿ ਕੇ ਕਦੀ ਪ੍ਰੇਮ ਨਹੀਂ ਹੁੰਦਾ। ਹੰਗਤਾ ਵਿੱਚ ਰਹਿ ਕੇ ਮਨੁੱਖ ਮੋਹ ਵਿੱਚ ਵੱਜਦਾ ਹੈ, ਤੇ ਮੋਹ ਤੇ ਪ੍ਰੇਮ ਦੇ ਵਿੱਚ ਫਰਕ ਕਰਨਾ ਬੜੀ ਔਖੀ ਗੱਲ ਹੈ। ਕਈ ਵਾਰੀ ਮੋਹ ਪ੍ਰੇਮ ਲੱਗਦਾ ਹੈ ਤੇ ਕਈ ਵਾਰੀ ਪ੍ਰੇਮ ਮੋਹ ਲੱਗਦਾ ਹੈ, ਇਹ ਬੜੀ ਔਖੀ ਵਾਰਤਾ ਹੈ। ਜਿਹੜੇ ਇਸ ਦੇ ਜਾਣੂ ਨੇ, ਭੇਤੂ ਨੇ, ਉਹੀ ਇਹ ਜਾਣਦੇ ਨੇ। ਮੋਹ ਤੇ ਪ੍ਰੇਮ ਇਉਂ ਕਹਿ ਲਈਏ ਵੀ ਪ੍ਰੇਮ ਜਿਹੜਾ ਹੈ ਮੋਹ ਦਾ ਸ਼ੁੱਧ ਰੂਪ ਹੈ, ਤੇ ਜਿਹੜਾ ਮੋਹ ਹੈ ਉਹ ਪ੍ਰੇਮ ਦਾ ਵਿਗੜਿਆ ਹੋਇਆ ਰੂਪ ਹੈ। ਮੈਂ ਵਿੱਚ ਵੱਜ ਕੇ ਜਦੋਂ ਵੀ ਕੋਈ ਇਨਸਾਨ ਕਿਸੇ ਵਸਤੂ ਨੂੰ ਲਗਾਵ ਕਰਦਾ ਹੈ, ਪਿਆਰ ਕਰਦਾ ਹੈ, ਉਹ ਮੋਹ ਹੋ ਜਾਂਦਾ ਹੈ, ਤੇ ਆਪਣੀ ਹੰਗਤਾ ਤੋਂ ਪਰਾਂ ਹੋ ਕੇ ਜਦੋਂ ਕੋਈ ਇਨਸਾਨ ਕਿਸੇ ਨਾਲ ਵੀ ਪ੍ਰੇਮ ਪਾਉਂਦਾ ਹੈ ਉਹ ਪ੍ਰੇਮ ਬਣ ਜਾਂਦਾ। ਉੱਥੇ ਮੈਂ ਨਹੀਂ ਰਹਿੰਦੀ, ਉੱਥੇ ਪਕੜ ਨਹੀਂ ਰਹਿੰਦੀ। ਮੋਹ ਖਿੱਚਦਾ ਹੈ ਆਪਣੇ ਵੱਲ ਨੂੰ ਹਰ ਵਸਤੂ ਨੂੰ, ਤੇ ਪਿਆਰ ਲੁਟਾਉਂਦਾ ਹੈ ਸਭ ਕੁਝ। ਮੋਹ ਕਹਿੰਦਾ ਮੇਰਾ, ਪ੍ਰੇਮ ਕਹਿੰਦਾ ਸਭ ਕੁਝ ਤੇਰਾ। ਇਸੇ ਕਰਕੇ ਪ੍ਰੇਮ ਦੀ ਜੋ ਗੁਰੂ ਸਾਹਿਬ ਜੀ ਨੇ ਖੇਡ ਦੀ ਗੱਲ ਕੀਤੀ, ਆਪਾਂ ਅਕਸਰ ਉਹ ਸਤਿਗੁਰੂ ਜੀ ਦਾ ਬਚਨ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾ ਨਾ ਕੀਜੈ। ਇਹ ਪ੍ਰੇਮ ਦੀ ਖੇਡ ਖੇਡਣ ਦਾ ਪਹਿਲਾ ਨਿਯਮ ਹੈ, ਅਸੂਲ ਹੈ, ਕਿ ਜੇ ਤੂੰ ਚਾਓ ਰੱਖਦਾ, ਕਿਉਂਕਿ ਚਾਓ ਤੋਂ ਬਿਨਾਂ ਤੇ ਕੋਈ ਕੰਮ ਨਹੀਂ ਹੁੰਦਾ, ਖੇਡ ਵੀ ਨਹੀਂ ਖੇਡੀ ਜਾਂਦੀ ਚਾਹ ਤੋਂ ਬਿਨਾਂ, ਅੰਦਰ ਦੀ ਇੱਛਾ ਤੋਂ ਬਿਨਾਂ ਕੋਈ ਕੰਮ ਨਹੀਂ ਮਨੁੱਖ ਕਰ ਸਕਦਾ। ਹਾਲਾਂਕਿ ਮਜਬੂਰੀ ਵਿੱਚ ਵੀ ਬੰਦੇ ਨੂੰ ਕੁਝ ਕਰਮ ਕਰਨੇ ਪੈਂਦੇ ਨੇ, ਪਰ ਸੰਸਾਰ ਦੇ ਬਹੁਤ ਕੰਮ ਬੰਦਾ ਮਜਬੂਰੀ ਵਿੱਚ ਕਰਕੇ ਉਹਦਾ ਵਜ਼ੀਫਾ ਲੈ ਸਕਦਾ, ਉਹਦਾ ਮਿਹਨਤਾਨਾ ਲੈ ਸਕਦਾ ਹੈ, ਪਰ ਇਹ ਜਿਹੜੀ ਖੇਡ ਹੈ ਇਹਦੇ ਵਿੱਚ ਕੋਈ ਮਿਹਨਤਾਨਾ ਜਾਂ ਕੋਈ ਵਜ਼ੀਫਾ ਨਹੀਂ। ਇਹ ਖੇਡ ਚਾਓ ਦੀ ਹੈ, ਤੇ ਚਾਓ ਵਿੱਚ ਬੰਦਾ ਫਿਰ ਕੀਮਤਾਂ ਤੈਅ ਨਹੀਂ ਕਰਦਾ। ਚਾਓ ਵਿੱਚ ਤੇ ਬੰਦਾ ਕਹਿੰਦਾ ਵੀ ਜਿੰਨਾ ਵਕਤ ਮਿਲਿਆ, ਮੌਕਾ ਮਿਲਿਆ, ਇਹੀ ਮੇਰੇ ਲਈ ਸਭ ਤੋਂ ਵੱਡੀ ਕੀਮਤ ਹੈ। ਪ੍ਰੇਮ ਬਸ ਆਹੀ ਚੀਜ਼ ਹੈ। ਤਾਂ ਹੀ ਗੁਰੂ ਸਾਹਿਬ ਜੀ ਨੇ ਅੱਜ ਰਹਿਮਤ ਕੀਤੀ ਵੀ ਕਈ ਵਾਰੀ ਅਸੀਂ ਦੇਖਦੇ ਹਾਂ, ਮਨ ਵਿੱਚ ਸਵਾਲ ਉੱਠਦੇ ਨੇ ਵੀ ਫਲਾਣਾ ਰੱਬ ਦਾ ਪ੍ਰੇਮੀ ਮੰਨਿਆ ਜਾਂਦਾ, ਭਗਤ ਬੜੇ ਨੇ ਦੁਨੀਆਂ ਵਿੱਚ ਹੋਏ ਨੇ, ਪਰ ਉਹਨਾਂ ਦੇ ਪਾਸ ਕੋਈ ਸੰਸਾਰ ਦੇ ਸਾਧਨ ਨਹੀਂ ਸਨ, ਬਹੁਤੇ ਬਹੁਤ ਨੰਗ ਭੁੱਖ ਉਹਨਾਂ ਆਪਣੇ ਪਿੰਡੇ ਤੇ ਹੰਡਾਈ ਹੈ, ਖਾਣ ਲਈ ਕੁਝ ਬਹੁਤਾ ਚੰਗਾ ਨਹੀਂ ਸੀ, ਪਹਿਨਣ ਲਈ ਕੋਈ ਬਹੁਤਾ ਚੰਗਾ ਨਹੀਂ ਸੀ, ਰਹਿਣ ਸਹਿਣ ਸੰਸਾਰੀ ਤੌਰ ਤੇ, ਆਰਥਿਕ ਤੌਰ ਤੇ ਬੜਾ ਸੀਮਿਤ ਜਾ ਸੀ। ਪਰ ਫਿਰ ਵੀ ਪ੍ਰੇਮ ਕਿਵੇਂ ਉਹ ਰੱਬ ਨਾਲ ਕਰਦੇ ਰਹੇ? ਕਿਉਂਕਿ ਪਰਮਾਤਮਾ ਨੂੰ ਜਪਣ ਦਾ ਜਾਂ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਜਾਂ ਰੱਬ ਵਾਲੇ ਪਾਸੇ ਨਾਤਾ ਜੋੜਨ ਦਾ ਜ਼ਿਆਦਾਤਰ ਲੋਕਾਂ ਦਾ ਇਹ ਮਕਸਦ ਹੈ ਜਾਂ ਇਹ ਸੋਚਿਆ ਜਾਂਦਾ ਵੀ ਸੰਸਾਰ ਦੇ ਜਿੰਨੇ ਪਦਾਰਥ ਲੈਣੇ ਨੇ ਉਹ ਪਰਮਾਤਮਾ ਨਾਲ ਜੁੜ ਜਾਏ, ਬਾਦਸ਼ਾਹ ਨਾਲ ਜੁੜ ਜੇ, ਰਾਜੇ ਨਾਲ ਜੁੜ ਜੇ, ਕਿਉਂਕਿ ਉਹਦੇ ਕੋਲ ਦੌਲਤਾਂ ਨੇ। ਇੱਕ ਜੋੜ ਐਸਾ ਹੈ ਕਿ ਸਾਧਨਾ ਕਰਕੇ ਪ੍ਰੇਮ ਦਾਤਾ ਨਾਲ ਹੈ, ਪਰ ਜਿਹਦੇ ਕੋਲ ਦਾਤਾ ਨੇ ਉਹਦੇ ਉਹਨੂੰ ਵਿਖਾਉਣਾ ਪਏਗਾ ਨਾ ਵੀ ਮੈਂ ਤੇਰੇ ਨਾਲ ਪ੍ਰੇਮ ਕਰਦਾ। ਦਿੰਦਾ ਰੱਬ ਉਹਨੂੰ ਵੀ ਹੈ, ਉਹਨੂੰ ਦਿਖਾਉਣਾ ਪਏਗਾ ਕਿ ਮੇਰਾ ਤੇਰੇ ਨਾਲ ਪ੍ਰੇਮ ਹੈ, ਪ੍ਰੀਤ ਹੈ, ਤਾਂ ਹੀ ਦਾਤ ਮਿਲਦੀ ਹੈ। ਪਰ ਅਕਸਰ ਦਾਤ ਨਾਲ ਪਿਆਰ ਹੁੰਦਾ, ਦਾਤ ਨਾਲ ਲਗਾਵ ਹੁੰਦਾ। ਪਰ ਦੂਸਰੇ ਤਰ੍ਹਾਂ ਦੇ ਉਹ ਸੱਚੇ ਸੁੱਚੇ ਆਸ਼ਕ ਨੇ ਜਿਨ੍ਹਾਂ ਦੀ ਪ੍ਰੀਤ ਹੀ ਬਸ ਪਰਮੇਸ਼ਵਰ ਨਾਲ ਹੈ, ਆਪਣੇ ਮਾਲਕ ਨਾਲ ਹੈ। ਉਹ ਕਿੰਨੀਆਂ ਦਾਤਾਂ ਦਾ ਮਾਲਕ ਹੈ ਉਹ ਇਸ ਗੱਲ ਨੂੰ ਕਦੇ ਵੀ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦੇ। ਉਹ ਕਹਿੰਦੇ ਤੂੰ ਹੀ ਸਭ ਤੋਂ ਵੱਡੀ ਮੇਰੀ ਦਾਤ ਹੈ, ਤੂੰ ਹੀ ਸਭ ਤੋਂ ਵੱਡੀ ਮੇਰੀ ਸੁਗਾਤ ਹੈ, ਤੇਰੇ ਤੋਂ ਬਿਨਾਂ ਮੈਨੂੰ ਤੇਰੀ ਹੋਰ ਕੋਈ ਵਸਤੂ ਭਾਂਦੀ ਵੀ ਨਹੀਂ। ਇਸ ਕਰਕੇ ਭਗਤਾਂ ਦਾ ਜੀਵਨ ਐਸਾ ਸੀ, ਭਾਵੇਂ ਉਹ ਬਹੁਤ ਕੁਝ ਮੰਗ ਸਕਦੇ ਸਨ, ਲੈ ਸਕਦੇ ਸਨ, ਪਰ ਉਹਨਾਂ ਪ੍ਰਭੂ ਦੀ ਪ੍ਰੀਤ ਮੰਗੀ ਤੇ ਉਹਦੇ ਵਿੱਚ ਹੀ ਉਹਨਾਂ ਦੀ ਸੰਤੁਸ਼ਟੀ ਹੋਈ, ਉਹਨਾਂ ਨੂੰ ਕਿਸੇ ਹੋਰ ਵਸਤੂ ਦੀ ਲੋੜ ਹੀ ਨਹੀਂ ਪਾਸੀ। ਅਸੀਂ ਕਈ ਵਾਰੀ ਬਚਨ ਬਾਣੀ ਵਿੱਚ ਪੜ੍ਹਦੇ ਹਾਂ ਕਿ ਰੱਬ ਸਭ ਦੀਆਂ ਇੱਛਾ ਪੂਰੀਆਂ ਕਰਦਾ ਹੈ। ਜਦੋਂ ਕੋਈ ਪਰਮੇਸ਼ਵਰ ਦਾ ਨਾਮ ਜਪਦਾ ਹੈ, ਪ੍ਰਭੂ ਨਾਲ ਪ੍ਰੇਮ ਪਾਉਂਦਾ ਹੈ, ਅਸੀਂ ਉਹਦੇ ਅਰਥ ਇਸ ਤਰ੍ਹਾਂ ਵੀ ਕਰਦੇ ਹਾਂ ਕਿ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਕਿ ਪਰਮਾਤਮਾ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ, ਜੋ ਉਹਦੇ ਨਾਲ ਕੋਈ ਪ੍ਰੇਮ ਪਾ ਲੇ, ਸੰਬੰਧ ਪਾ ਲੇ। ਪਰ ਅਸਲ ਵਿੱਚ ਇਹਦਾ ਅਰਥ ਹੈ, ਜੇ ਅਸੀਂ ਸੋਚੀਏ ਵੀ ਇੱਛਾਵਾਂ ਤੇ ਕਦੀ ਪੂਰੀਆਂ ਨਹੀਂ ਹੁੰਦੀਆਂ, ਇੱਕ ਇੱਛਾ ਪੂਰੀ ਹੋਏਗੀ ਅਗਲੀ ਦਾ ਜਨਮ ਹੋ ਜਾਏਗਾ, ਉਹ ਪੂਰੀ ਹੋਏਗੀ ਤੇ ਦੋ ਹੋਰ ਪੈਦਾ ਹੋ ਜਾਣਗੀਆਂ। ਪਰ ਪ੍ਰੇਮ ਇੱਕ ਐਸੀ ਦਾਤ ਹੁੰਦੀ ਹੈ, ਜਦੋਂ ਮਨੁੱਖ ਦੇ ਅੰਦਰ ਪ੍ਰੇਮ ਦਾ ਬੀਜ ਪਨਪਦਾ ਹੈ, ਸਭ ਤੋਂ ਪਹਿਲਾਂ ਇੱਛਾਵਾਂ ਦੀ ਹੀ ਤ੍ਰਿਪਤੀ ਹੁੰਦੀ ਹੈ। ਮਨ ਵਿੱਚ ਕੋਈ ਇੱਛਾ ਦਾ ਫੁਰਨਾ ਉੱਠਦਾ ਹੀ ਨਹੀਂ ਕਿ ਮੈਨੂੰ ਆਹ ਚਾਹੀਦਾ, ਆਹ ਚਾਹੀਦਾ। ਉਹਦੀ ਸਭ ਤੋਂ ਪਹਿਲਾਂ ਦੁਨੀਆਂ ਵੱਲੋਂ ਹਰ ਭੁੱਖ ਮਿਟ ਜਾਂਦੀ ਹੈ, ਭਾਵੇਂ ਉਹ ਭੁੱਖਾ ਤੇ ਨੰਗਾ ਵੀ ਬੈਠਾ ਹੈ, ਪਰ ਜੇ ਉਹਦੇ ਅੰਦਰ ਪ੍ਰੇਮ ਪੈਦਾ ਹੋ ਗਿਆ, ਉਹਨੂੰ ਸਾਰੀਆਂ ਇੱਛਾਵਾਂ ਇਉਂ ਲੱਗਦਾ ਜਿਵੇਂ ਤ੍ਰਿਪਤ ਹੋ ਗਈਆਂ, ਮਿਟ ਗਈਆਂ ਨੇ। ਇਸ ਕਰਕੇ ਕਿਹਾ ਕਿ ਪਰਮਾਤਮਾ ਦਾ ਨਾਮ ਇੱਛਾ ਪੂਰਕ ਹੈ, ਤ੍ਰਿਪਤੀ ਦਾ ਦਾਤਾ ਹੈ, ਕਿ ਉਹ ਅੰਦਰ ਆਇਆ, ਉਹ ਹਿਰਦੇ ਵਿੱਚ ਆਇਆ ਤੇ ਬਾਕੀ ਸਭ ਕੁਝ ਆਪਣੇ ਆਪ ਸ਼ਾਂਤ ਹੋ ਜਾਂਦਾ। ਇਹੀ ਗੁਰੂ ਸਾਹਿਬ ਜੀ ਨੇ ਅੱਜ ਕਿਰਪਾ ਕੀਤੀ ਹੈ, ਸੈ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆ। ਰੱਬ ਦੇ ਪਿਆਰੇ ਗੁਰਦੇਵ ਜੀ ਕਹਿੰਦੇ ਸੈ ਨੰਗੇ, ਭਾਵੇਂ ਬਹੁਤ ਜ਼ਿਆਦਾ ਉਹਨਾਂ ਦੇ ਕੋਲ ਸੰਸਾਰ ਵਿੱਚ ਪਹਿਨਣ ਲਈ ਕੁਝ ਨਹੀਂ, ਤਨ ਨੰਗੇਜ ਦੇ ਨਾਲ ਨੰਗੇਜ ਹੈ ਤਨ ਤੇ, ਕੱਪੜਾ ਕੋਈ ਚੰਗਾ ਨਹੀਂ, ਪਹਿਰਨ ਲਈ ਕੋਈ ਪਦਾਰਥ ਨਹੀਂ, ਸਾਧਨ ਰੇਸ਼ਮੀ ਬਸਤਰ ਨਹੀਂ, ਕੋਈ ਢੰਗ ਦਾ ਲੀੜਾ ਕੱਪੜਾ ਨਹੀਂ, ਸਹਿ ਨੰਗੇ ਹੁਣ ਭਾਵੇਂ ਸੌ ਨੰਗੇ, ਪਰ ਨੰਗੇ ਨਹਿ ਨੰਗ, ਉਹ ਹਰ ਸੱਚਮੁੱਚ ਹੀ ਨੰਗੇ ਨਹੀਂ ਹੁੰਦੇ। ਉਹਨਾਂ ਨੂੰ ਪਰਮਾਤਮਾ ਨੇ ਆਪਣੀ ਇੱਜ਼ਤ ਦਾ ਉਹ ਕੱਪੜਾ ਦਿੱਤਾ ਹੁੰਦਾ, ਆਪਣੀ ਰਹਿਮਤ ਦਾ ਉਹ ਸ਼ਾਲ ਦਿੱਤਾ ਹੁੰਦਾ, ਆਪਣੀ ਰਹਿਮਤ ਦਾ ਉਹ ਪਟੋਲਾ ਦਿੱਤਾ ਹੁੰਦਾ ਜਿਹੜਾ ਉਹਨਾਂ ਦੀ ਸਦਾ ਪੱਤ ਢੱਕਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ, ਉਹ ਵਾਹਿਗੁਰੂ ਦੇ ਨਾਮ ਦੇ ਪਟੋਲਾ, ਪਟੋਲੇ ਦਾ ਅਰਥ ਹੈ ਸੋਹਣਾ ਬਸਤਰ, ਰੇਸ਼ਮੀ ਬਸਤਰ। ਵਾਹਿਗੁਰੂ ਉਹਨਾਂ ਨੂੰ ਉਹ ਰੇਸ਼ਮੀ ਬਸਤਰ ਦੇ ਦਿੰਦਾ ਆਪਣੇ ਨਾਮ ਦਾ, ਕੀਰਤੀ ਦਾ, ਕਿ ਉਹਨਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਨਗੇਜ ਹੀ ਨਹੀਂ ਰਹਿੰਦਾ, ਉਹਨਾਂ ਦੀ ਪੱਤ ਲੋਕ ਤੇ ਪ੍ਰਲੋਕ ਵਿੱਚ ਕੱਢੀ ਜਾਂਦੀ ਹੈ। ਤੇ ਸੰਸਾਰ ਦੇ ਲੋਕ, ਸਾਕਤ ਲੋਕ ਭਾਵੇਂ ਰੇਸ਼ਮੀ ਬਸਤਰ ਪਾ ਕੇ ਬੈਠੇ ਹੋਣ, ਗੁਰੂ ਸਾਹਿਬ ਕਹਿੰਦੇ ਨੇ ਲੋਕ ਤੇ ਪ੍ਰਲੋਕ ਵਿੱਚ ਬੇਪਤ ਹੁੰਦੇ ਨੇ, ਸਹਿ ਨੰਗੇ, ਉਹ ਭਾਵੇਂ ਬਾਹਰੋਂ ਨੰਗੇ ਹੋਣ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਨੇ ਦੀਦਾਰ, ਭੁੱਖੇ ਲੱਖ ਨਾ ਭੁੱਖਿਆ। ਕਹਿੰਦੇ ਭਾਵੇਂ ਉਹਨਾਂ ਦੇ ਸੰਸਾਰ, ਇੱਥੇ ਭੁੱਖ ਦਾ ਅਰਥ ਬਾਹਰ ਦੀ ਭੁੱਖ ਤੇ ਬਾਹਰ ਦੇ ਨਗੇਜ ਦੀ ਗੱਲ ਕੀਤੀ ਹੈ, ਕਿ ਰੱਬ ਦੇ ਪਿਆਰਿਆਂ ਕੋਲ ਬਾਹਰ ਦੇ ਸਾਧਨ ਪਦਾਰਥ ਘੱਟ ਹੋਣ, ਪਰ ਉਹਨਾਂ ਦਾ ਮਨ ਅੰਦਰੋਂ ਇੰਨਾ ਤ੍ਰਿਪਤ ਹੋਇਆ ਹੁੰਦਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਲੱਜਾ ਨਹੀਂ ਹੁੰਦੀ, ਕੋਈ ਤਮਾ ਨਹੀਂ ਹੁੰਦੀ ਕਿ ਹਾਏ ਮੇਰੇ ਪਾਸ, ਉਹ ਦੁਨੀਆਂ ਨੂੰ ਵੇਖ ਕੇ ਨਹੀਂ ਜਾਂਦਾ ਕਿ ਉਹਦੇ ਕੋਲ ਇੰਨਾ ਸੋਹਣੇ ਪਦਾਰਥ ਨੇ, ਮੇਰੇ ਕੋਲ ਕੁਝ ਵੀ ਨੇ। ਉਹਦੇ ਕੋਲ ਇੰਨੇ ਸੋਹਣੇ ਬਸਤਰ ਨੇ, ਮੇਰੇ ਕੋਲ ਕੁਝ ਵੀ ਨੇ। ਉਹਦੇ ਕੋਲ ਇੰਨਾ ਸੋਹਣਾ ਭੋਜਨ ਹੈ, ਮੇਰੇ ਕੋਲ ਕੁਝ ਵੀ ਨੇ। ਕਿਉਂਕਿ ਜੇ ਤੇ ਮਨੁੱਖ ਇਸ ਆਸ ਵਿੱਚ ਜਿਉ ਰਿਹਾ, ਇਹਦਾ ਮਤਲਬ ਹੈ ਉਹਦੀ ਅਜੇ ਪ੍ਰੀਤ ਦੂਜੇ ਨਾਲ ਹੈ, ਸੰਸਾਰ ਨਾਲ ਹੈ। ਪਰ ਜਿਨ੍ਹਾਂ ਦੇ ਪਾਸ ਰੱਬ ਦੀ ਪ੍ਰੀਤ ਹੈ, ਉਹ ਤੇ ਰੱਬ ਦੇ ਸੇਵਕਾਂ ਦੇ ਚਰਨਾਂ ਵਿੱਚ ਬਹਿ ਕੇ ਵੀ ਸੰਸਾਰ ਦੇ ਕਰਮ ਤਿਆਗ ਕੇ ਰੱਬ ਦੇ ਪਿਆਰਿਆਂ ਦਾਸਾਂ ਦੀ ਸੇਵਾ ਕਰਕੇ ਕਹਿੰਦੇ ਅਸੀਂ ਤ੍ਰਿਪਤਾਂ, ਸਾਨੂੰ ਭਾਵੇਂ ਹੋਰ ਕੁਝ ਨਾ ਮਿਲੇ। ਗੁਰੂ ਸਾਹਿਬ ਜੀ ਤੇ ਇੱਕ ਬਚਨ ਆਉਂਦਾ ਪੰਚਮ ਪਾਤਸ਼ਾਹ ਜੀ ਦਾ, ਸ਼ਾਇਦ ਬਿਲਾਵਲ ਰਾਗ ਅੰਦਰ। ਦਤਾਰ ਪਿਤਾ ਮਹਾਰਾਜ ਨੇ ਕਿੰਨੇ ਸੋਹਣੇ ਬਚਨ ਕੀਤੇ, ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ, ਸੰਤ ਜਨਾ ਕਾ ਚੋਹਰਾ ਤਿਸ ਚਰਨੀ ਲਾਗ, ਸਾਕਤ ਸੰਤ ਜਨਾ ਕਾ ਚੋਹਰਾ ਤਿਸ ਚਰਨੀ ਲਾਗ। ਅੱਗੇ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਮਾਇਆ ਧਾਰੀ ਛਤਰਪਤ ਤਿੰਨ ਛੋਡੋ ਤਿਆਗ। ਗੁਰੂ ਸਾਹਿਬ ਨੇ ਕਿੱਡੇ ਸੋਹਣੇ ਬਚਨ ਕੀਤੇ ਕਿ ਹਰੀ ਦੇ ਪਿਆਰਿਆਂ ਦਾ ਦਾਸ ਜੋ ਹੈ, ਪਰਮਾਤਮਾ ਦੇ ਸੇਵਕਾਂ ਦਾ ਜੋ ਸੇਵਕ ਹੈ, ਮੈਂ ਉਹਦੇ ਘਰ ਵਿੱਚ ਜਾ ਕੇ ਪਾਣੀ ਪੱਖਾਂ ਪੀਸ ਦਾਸ ਕਹਿ ਤਬ ਹੋਏ ਨਿਹਾਲ, ਮੈਨੂੰ ਇਹਦੇ ਚ ਖੁਸ਼ੀ ਮਿਲਦੀ ਹੈ। ਹੁਣ ਸੰਸਾਰ ਦੇ ਮਨੁੱਖ ਦੀ ਬਿਰਤੀ ਕੀ ਹੈ ਵੀ ਨਿਹਾਲ ਕਦੋਂ ਹੁੰਦਾ? ਜਦੋਂ ਚੰਗਾ ਪਾ ਲਏ, ਚੰਗਾ ਖਾ ਲਏ, ਚੰਗਾ ਮਿਲ ਜਾਏ, ਉਹ ਕਹਿੰਦਾ ਮੈਂ ਨਿਹਾਲ ਹੋ ਗਿਆ, ਮੈਂ ਤ੍ਰਿਪਤ ਹੋ ਗਿਆ। ਪਰ ਰੱਬ ਦਾ ਪਿਆਰਾ ਕੀ ਕਹਿੰਦਾ ਹੈ? ਪਾਣੀ ਪੱਖਾ ਪੀਸ ਦਾਸ ਕਹਿ। ਰੱਬ ਦੇ ਘਰ ਦਾ ਜਿਹੜਾ ਦਾਸ ਹੈ, ਮੈਂ ਉਹਦੇ ਘਰ ਜਾ ਕੇ ਪਾਣੀ ਢੋਵਾਂ। ਪਾਣੀ ਢੋਣ ਦੀ ਸੇਵਾ ਬੜੀ ਵੱਡੀ ਸੇਵਾ ਸੀ ਪੁਰਾਤਨ ਸਮਿਆਂ ਅੰਦਰ, ਪੱਖਾ ਫੇਰਨ ਦੀ ਸੇਵਾ ਬੜੀ ਵੱਡੀ ਸੀ, ਪੀਸਣ ਦੀ ਸੇਵਾ, ਅਨਾਜ ਨੂੰ ਪੀਸਿਆ ਜਾਂਦਾ ਸੀ, ਤਾਜ਼ਾ ਪੀਸ ਕੇ ਤਾਜ਼ਾ ਪਕਾਇਆ ਜਾਂਦਾ ਸੀ। ਇਹ ਸੇਵਾਵਾਂ ਗੁਰੂ ਘਰ ਦੇ ਅੰਦਰ ਵੀ ਬੜਾ ਸਮਾਂ ਰਹੀਆਂ, ਹੱਥੀ ਜਦੋਂ ਕਿਰਤ ਹੁੰਦੀ ਸੀ ਕਿ ਇਹ ਸੇਵਾਵਾਂ ਕੀਤੀਆਂ ਜਾਂਦੀਆਂ ਸਨ। ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋਏ ਨਿਹਾਲ, ਤਦੋਂ ਮੈਂ ਨਿਹਾਲ ਹੁੰਦਾ, ਆਪਣੇ ਆਪ ਨੂੰ ਤ੍ਰਿਪਤ ਸਮਝਦਾ ਹਾਂ। ਰਾਜ ਮਿਲਖ ਸਿਕਦਾਰੀਆਂ, ਕਹਿੰਦੇ ਭਾਵੇਂ ਰਾਜ ਇੱਕ ਪਾਸੇ ਬੰਦਾ ਕਹੇ ਵੀ ਤੈਨੂੰ ਰਾਜ ਦਿੰਦੇ ਆ, ਸਿਕਦਾਰੀਆਂ ਸਰਦਾਰੀਆਂ ਦਿੰਦੇ ਆ, ਚੌਧਰੀ ਤੈਨੂੰ ਪਣਾ ਮਿਲਦਾ ਹੈ, ਤੈਨੂੰ ਸੰਸਾਰ ਦਾ ਰੁਤਬਾ ਮਿਲਦਾ ਹੈ, ਇੱਕ ਪਾਸੇ ਹਰੀ ਦੇ ਦਾਸ ਦੀ ਸੇਵਾ ਮਿਲਦੀ ਹੈ, ਤੂੰ ਕੀ ਪ੍ਰਮਾਣ ਕਰੇਗਾ, ਕੀ ਚੁਣੇਗਾ, ਕਿਹਦਾ ਚੈਨ ਕਰੇਗਾ? ਰੱਬ ਦਾ ਪਿਆਰਾ ਕਹਿੰਦਾ ਜਿਹਦੇ ਅੰਦਰ ਪਰਮਾਤਮਾ ਨੇ ਆਪਣੀ ਪ੍ਰੀਤ ਪਾ ਦਿੱਤੀ ਹੈ, ਉਹ ਕਹਿੰਦਾ ਮੈਂ ਹਰੀ ਦੇ ਦਾਸ ਦੀ ਸੇਵਾ ਨੂੰ ਚੁਣਾਂਗਾ, ਮੈਂ ਰਾਜ ਮਿਲਖ ਨਹੀਂ ਚੁਣਾਂਗਾ। ਰਾਜ ਮਿਲਖ ਸਿਕਦਾਰੀਆਂ ਅਗਨੀ ਮੈਂ ਜਾਲ, ਕਹਿੰਦੇ ਇਹਨਾਂ ਨੂੰ ਭਾਵੇਂ ਅੱਗ ਚ ਸਾੜ ਦਿਓ, ਮੈਨੂੰ ਪਕੜ ਨਹੀਂ ਹੈ। ਤੇ ਅਗਲੇ ਬਚਨ ਕੀਤੇ ਸੰਤ ਜਨਾ ਕਾ ਛੋਹਰਾ, ਛੋਹਰਾ ਦਾ ਅਰਥ ਇੱਥੇ ਸੇਵਕ, ਦਾਸ, ਨੌਕਰ, ਕਿ ਜਿਹੜਾ ਰੱਬ ਦੇ ਪਿਆਰਿਆਂ ਦਾ ਵੀ ਅੱਗੋਂ ਨੌਕਰ ਹੈ, ਪਿਆਰਿਆਂ ਦੇ ਪਿਆਰਿਆਂ ਦਾ ਪਿਆਰਾ ਹੈ ਜਿਹੜਾ, ਕਹਿੰਦੇ ਤਿਸ ਚਰਨੀ ਲਾਗ, ਮੈਂ ਤੇ ਉਹਦੇ ਚਰਨਾਂ ਵਿੱਚ ਜਾ ਕੇ ਬੈਠ ਜਾਵਾਂ, ਲੱਗ ਜਾਵਾਂ, ਤੇ ਫਿਰ ਮੈਨੂੰ ਭਾਵੇਂ ਦੁਨੀਆਂ ਮਾਇਆ ਧਾਰੀ ਛਤਰਪਤ ਤਿੰਨ ਛੋਡੋ ਕਾਜ, ਮੈਨੂੰ ਕੀ ਕਾਣ ਕਿਸੇ ਮਾਇਆ ਧਾਰੀ ਦੀ, ਕਿਸੇ ਛਤਰਪਤ ਦੀ, ਮੇਰੇ ਕੋਲ ਤੇ ਜੇ ਪਿਆਰ ਪ੍ਰਭੂ ਦੇ ਪਿਆਰਿਆਂ ਦਾ ਵੀ ਪਿਆਰ ਹੈ, ਉਹਨਾਂ ਦੇ ਘਰ ਦਾ ਰੁੱਖਾ ਭੋਜਨ, ਉਹਨਾਂ ਦੇ ਘਰ ਦਾ ਸਾ ਬਿਲਕੁਲ ਬੇਰਸਾ ਭੋਜਨ ਵੀ ਕੋਈ ਹੋਵੇ, ਕੋਈ ਰਸ ਨਾ ਉਹਦੇ ਵਿੱਚ ਹੋਵੇ। ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਸੰਤਨ ਕਾ ਦਾਨਾ ਰੁੱਖਾ ਸੋ ਸਰਬ ਨਿਦਾਨ, ਕਹਿੰਦੇ ਰੁੱਖਾ ਭੋਜਨ ਵੀ ਉਹਦੇ ਘਰ ਦਾ ਮਿਲ ਜਾਏ ਤੇ ਉਹਦੇ ਵਿੱਚੋਂ ਸਾਰੇ ਨਿਦਾਨ, ਸਾਰੇ ਅੰਮ੍ਰਿਤ ਪ੍ਰਾਪਤ ਹੋ ਜਾਂਦੇ ਨੇ। ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਤੇ ਸਾਕਤ ਦੇ ਘਰ ਦੇ 36 ਪ੍ਰਕਾਰ ਦੇ ਉਹਨੇ ਭੋਜ ਤਿਆਰ ਕੀਤੇ ਹੋਣ ਮਲਕ ਭਾਗੋ ਵਰਗਿਆਂ ਨੇ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਬਿਖੂ ਸਮਾਨ, ਇਹ ਜ਼ਹਿਰ ਸਮਾਨ ਹੈ, ਕਿਉਂਕਿ ਪਤਾ ਨਹੀਂ ਕਿੰਨਿਆਂ ਕੁ ਦਾ ਗਲਾ ਰੇਂਦ ਕੇ ਇਹ ਸਾਰਾ ਕੁਝ ਇਕੱਠਾ ਕੀਤਾ, ਕਿੰਨਿਆਂ ਕੁ ਦਾ ਹੱਕ ਮਾਰ ਕੇ ਇਕੱਠਾ ਕੀਤਾ ਹੈ, ਕਿੰਨੇ ਕੁ ਗਰੀਬਾਂ ਦੀ ਆਹ ਦੇ ਵਿੱਚੋਂ ਇਹ ਨਿਕਲਿਆ ਹੋਇਆ ਹੈ। ਕਹਿੰਦੇ ਸਾਕਤ ਦੇ ਘਰ ਦਾ ਗ੍ਰਹਿ ਸਾਕਤ 36 ਪ੍ਰਕਾਰ, ਭਾਵੇਂ ਉਹਨੇ 36 ਪ੍ਰਕਾਰ ਦੇ ਭੋਜਨ ਬਣਾਏ ਹੋਣ ਤੇ ਇੱਕ ਪਾਸੇ ਰੱਬ ਦੇ ਪਿਆਰੇ ਦਾ ਰੁੱਖਾ ਭੋਜਨ ਹੋਵੇ। ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਜਿਹੜਾ ਰੱਬ ਦੇ ਪਿਆਰੇ ਦਾ, ਪ੍ਰਭੂ ਦੇ ਨਾਮ ਦਾ ਭੋਜਨ ਹੈ, ਉਹ ਭੋਜਨ ਮਨੁੱਖ ਨੂੰ ਤ੍ਰਿਪਤ ਕਰਦਾ ਹੈ, ਉਹ ਵਸਤਰ ਮਨੁੱਖ ਦਾ ਨੰਗੇਜ ਕੱਢਦਾ ਹੈ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਚੌਥੇ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਨਾਮ ਦਾ ਭੋਜਨ ਹੀ ਉਹਨਾਂ ਦਾ ਅੰਮ੍ਰਿਤ ਭੋਜਨ ਹੈ, ਜਿਹੜੇ ਖਾ ਕਰਕੇ ਸਦਾ ਤ੍ਰਿਪਤੀ ਹੋ ਜਾਂਦੀ ਹੈ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਰੀ ਸਰਦ ਗਈ। ਸਰਦ ਦਾ ਅਰਥ ਹੈ ਇੱਛਾ, ਕਹਿੰਦੇ ਹੋਰ ਇੱਛਾ ਹੀ ਮੁੱਕ ਜਾਂਦੀ ਹੈ। ਹਰ ਨਾਮ ਹਮਾਰਾ ਵਣਜ, ਹਰ ਨਾਮ ਹਮਾਰਾ ਵਪਾਰ, ਸਤਿਗੁਰ ਹਮਕੋ ਕਾ ਹਰ ਨਾਮ ਕੀ ਕਾਰਕੁੰਨੀ ਦੀ। ਕਾਰਕੁੰਨੀ ਦਾ ਅਰਥ ਹੈ ਮੁਖਤਿਆਰੀ, ਜ਼ਿੰਮੇਵਾਰੀ। ਪਰਮੇਸ਼ਵਰ ਵਾਹਿਗੁਰੂ ਨੇ ਆਪਣੇ ਨਾਮ ਦੀ ਮੁਖਤਿਆਰੀ ਜਿਹਨੂੰ ਦੇ ਦਿੱਤੀ ਹੈ, ਉਹਨੇ ਫਿਰ ਦੁਨੀਆਂ ਦੀ ਮੁਖਤਿਆਰੀ ਦੀ ਕੀ ਭੁੱਖ ਉਹਦੇ ਵਿੱਚ ਰਹਿ ਗਈ। ਜਿਹਨੂੰ ਰੱਬ ਨੇ ਆਪਣੇ ਨਾਮ ਦੀ ਸਰਦਾਰੀ ਦੇ ਦਿੱਤੀ ਹੈ, ਸਿੱਖਦਾਰੀ ਦੇ ਦਿੱਤੀ ਹੈ, ਉਹ ਦੁਨੀਆਂ ਦੀਆਂ ਸਿੱਖਦਾਰੀਆਂ, ਰਾਜ ਮਿਲਖਾਂ ਨੂੰ ਕੀ ਕਹਿੰਦਾ ਹੈ? ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਵੀ। ਇਹ ਤਾਂ ਭੂਪਤ ਥੋੜੇ ਦਿਨਾਂ ਦੇ ਨੇ, 4-5 ਦਿਨਾਂ ਦੀ ਇਹਨਾਂ ਦੀ ਬਾਦਸ਼ਾਹਤ ਹੈ, ਇਦੋਂ ਬਾਅਦ ਕੋਈ ਹੋਰ ਆ ਜਾਏਗਾ। ਪਰ ਜਿਹੜੇ ਰੱਬ ਦੇ ਘਰ ਦੇ ਤਖ਼ਤ ਨੇ ਨਾ, ਜਿਨ੍ਹਾਂ ਨੂੰ ਰੱਬ ਤਖ਼ਤ ਤੇ ਬਿਠਾਉਂਦਾ ਉਹ ਸੀਮਤ ਨਹੀਂ। ਹਰ ਰਾਜ ਦਾ, ਹਰ ਦੇਸ਼ ਦਾ ਇੱਕ ਹੀ ਰਾਜਾ ਹੈ ਨਾ, ਉਹਦੇ ਥੱਲੇ ਭਾਵੇਂ ਜਿੰਨੇ ਮਰਜ਼ੀ ਚੌਧਰੀ ਹੋਣ, ਪਰ ਹਰ ਦੇਸ਼ ਦਾ ਇੱਕੋ ਰਾਜਾ ਹੈ। ਉਹਦੇ ਲਈ ਲੜਾਈ ਹੁੰਦੀ, ਉਹਦੇ ਲਈ ਝਗੜਾ ਹੁੰਦਾ ਕਿ ਮੈਂ ਇੱਥੋਂ ਤੱਕ ਕਿ ਇੰਦਰ ਦੀ ਪਦਵੀ ਤੱਕ ਦੇ ਝਗੜੇ ਹਨ, ਉਹ ਵੀ ਪਦਵੀ ਇੱਕ ਹੈ। ਪਰ ਰੱਬ ਦੇ ਘਰ ਦੇ ਜਿਹੜੇ ਪ੍ਰੇਮੀ ਨੇ, ਨਾਮ ਧਾਰੀਕ, ਨਾਮ ਦੇ ਜੁੜਨ ਵਾਲੇ ਨੇ, ਕਦੀ ਉਹਨਾਂ ਦੇ ਵਿੱਚ ਇਹ ਲੜਾਈ ਧਾਰਮਿਕ ਸਥਾਨਾਂ ਦੀ ਗੱਲ ਨਹੀਂ, ਆਤਮਕ ਤੌਰ ਤੇ ਜਿਹੜੇ ਪਰਮਾਤਮਾ ਦੇ ਘਰ ਅੰਦਰ ਪ੍ਰਵਾਨ ਹੋ ਗਏ ਨੇ, ਇਹ ਨਹੀਂ ਵੀ ਉਹਨਾਂ ਨੂੰ ਇੱਕ ਹੀ ਕੁਰਸੀ ਹੈ ਤੇ ਇੱਕ ਕੁਰਸੀ ਲਈ ਲੜਦੇ ਨੇ। ਹਰ ਇੱਕ ਦੀ ਆਪੋ ਆਪਣੀ ਥਾਂ ਹੈ, ਹਰ ਇੱਕ ਦਾ ਆਪੋ ਆਪਣਾ ਰੁਤਬਾ ਹੈ। ਉੱਥੇ ਸਾਰੇ ਰਾਜੇ ਨੇ, ਉੱਥੇ ਸਾਰੇ ਹੀ ਛਤਰਪਤੀ ਨੇ, ਉੱਥੇ ਕਿਸੇ ਦੀ ਕੋਈ ਲੱਤ ਨਹੀਂ ਖਿੱਚਦਾ, ਕਿਉਂਕਿ ਵਾਹਿਗੁਰੂ ਦਾ ਘਰ, ਵਾਹਿਗੁਰੂ ਦਾ ਰਹਿਮਤਾਂ ਦਾ ਦਰ ਏਡਾ ਵੱਡਾ ਕਿ ਜੋ ਵੀ ਆ ਗਿਆ ਪਰਮਾਤਮਾ ਨੂੰ ਬਾਦਸ਼ਾਹਤ ਹੀ ਦਿੰਦਾ ਹੈ, ਪਰਮਾਤਮਾ ਨੂੰ ਰਹਿਮਤਾਂ ਹੀ ਵੰਡਦਾ ਹੈ। ਇਹ ਨਹੀਂ ਵੀ ਇੱਕ ਨੂੰ ਲਾ ਕੇ ਫਿਰ ਦੂਜੇ ਨੂੰ ਬਾਦਸ਼ਾਹੀ ਮਿਲਦੀ ਹੈ। ਦੁਨੀਆਂ ਵਿੱਚ ਤਾਂ ਐਸਾ ਹੈ ਨਾ, ਇੱਕ ਬਾਦਸ਼ਾਹ ਦੇ ਵੇਲੇ ਦੂਜਾ ਬਾਦਸ਼ਾਹ ਨਹੀਂ ਹੋ ਸਕਦਾ। ਜਾਂ ਪਹਿਲੇ ਨੂੰ ਮਾਰੋ, ਜਾਂ ਪਹਿਲੇ ਨੂੰ ਉਤਾਰੋ ਤੇ ਫਿਰ ਦੂਜੇ ਦੇ ਲਈ ਉਹ ਤਖ਼ਤ ਬੈਠੇਗਾ, ਤਖ਼ਤ ਰਹੇਗਾ। ਇਸ ਕਰਕੇ ਬਾਦਸ਼ਾਹਾਂ ਦੀਆਂ ਖਾਨਾਂ ਜੰਗੀਆਂ ਹੁੰਦੀਆਂ, ਪਰ ਰੱਬ ਦੇ ਘਰ ਦਾ, ਪਰਮੇਸ਼ਵਰ ਦੇ ਘਰ ਦੀ ਜਿਹੜੀ ਦਾਤ ਹੈ, ਉੱਥੇ ਸਾਰੇ ਹੀ ਬਾਦਸ਼ਾਹ ਬਣਦੇ ਨੇ, ਉੱਥੇ ਸਾਰੇ ਹੀ ਇੱਕੋ ਰੂਪ ਨੇ, ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ, ਸਭ ਇੱਕ ਸਮਾਨ ਹੋ ਜਾਂਦੇ। ਮਹਿਰਮ ਮਹਿਲ ਨਾ ਕੋ ਅਟਕਾਵੈ, ਉੱਥੇ ਰੱਬ ਦੇ ਘਰ ਅੰਦਰ ਕੋਈ ਰੋਕ ਅਟਕਾ ਨਹੀਂ। ਉੱਥੇ ਸਾਰੇ ਜੋ ਹਮ ਸਹਿਰੀ ਸੋ ਮੀਤ ਹਮਾਰਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਿ ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਗਰਾ ਓਟ ਨਗਨ ਨਾ ਹੋਈ, ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤਖ ਹੋਈ। ਭਗਤ ਜਨਾ ਕਾ ਲੂਗਰਾ, ਲੂਗਰਾ ਕਹਿੰਦੇ ਉਹ ਲੋਈ, ਉਹ ਕੱਪੜਾ ਜਿਹੜਾ ਬੰਦਾ ਆਪਣੇ ਬੁੱਕਲ ਮਾਰਦਾ ਹੈ, ਪਰ ਕਹਿੰਦੇ ਉਹ ਵੀ ਪਾਟਾ ਹੋਵੇ, ਕਈ ਥਾਵਾਂ ਤੋਂ ਛਿੱਧਿਆ ਹੋਵੇ, ਸਧਾਰਨ ਹੋਵੇ, ਪਰ ਰੱਬ ਦੇ ਭਗਤਾਂ ਨੇ ਦਿੱਤਾ ਹੋਵੇ, ਭਗਤ ਦੇ ਘਰੋਂ ਮਿਲਿਆ ਹੋਵੇ, ਬਖਸ਼ਿਸ਼ ਰੂਪ ਵਿੱਚ ਹੋਵੇ। ਗੁਰਦੇਵ ਜੀ ਕਹਿੰਦੇ ਭਗਤ ਜਨਾ ਕਾ ਲੂਗਰਾ ਓਡ ਪਾ ਕੇ, ਧਾਰਨ ਕਰਕੇ, ਨਗਨ ਨਾ ਹੋਈ, ਤੂੰ ਨਗਨ ਨਹੀਂ ਹੋ ਸਕਦਾ ਮਨਾ, ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤਖ ਹੋਈ, ਤੇ ਸਾਕਤ ਨੂੰ ਭਾਵੇਂ ਰੇਸ਼ਮੀ ਬਸਤਰ ਮਿਲੇ ਹੋਣ, ਜਾਂ ਸਾਕਤ ਕੋਲੋਂ ਤੂੰ ਰੇਸ਼ਮੀ ਬਸਤਰ ਪਵਾ ਲਏ, ਤੇਰੀ ਨੰਗੇਜ ਕਦੀ ਕੱਜਿਆ ਨਹੀਂ ਜਾ ਸਕਦਾ, ਕਿਉਂਕਿ ਸਾਕਤ ਦਾ ਧਾਰਨ ਕੀਤਾ ਤੇ ਸਾਕਤ ਦੁਆਰਾ ਮਿਲਿਆ, ਬੰਦੇ ਦੇ ਪਰਦੇ ਨਹੀਂ ਕੱਜ ਸਕਦਾ। ਬੰਦਾ ਯਤਨ ਕਰਦਾ ਕਿ ਕੀਮਤੀ ਕੱਪੜਾ ਪਾ ਕੇ, ਕੀਮਤੀ ਦਾਤ ਦੇ ਕਰਕੇ, ਪਦਾਰਥ ਦੇ ਕਰਕੇ ਮੈਂ ਆਪਣੇ ਗੁਨਾਹਾਂ ਨੂੰ ਕੱਜ ਲਾਂ, ਆਪਣੇ ਕਰਮਾਂ ਨੂੰ ਕੱਜ ਲਾਂ, ਆਪਣੇ ਅਮਲਾਂ ਨੂੰ ਕੱਜ ਲਾਂ, ਪਰ ਨਹੀਂ ਕੱਜੇ ਜਾ ਸਕਦੇ। ਅਮਲ ਜੇ ਕੱਜੇ ਜਾ ਸਕਦੇ ਨੇ, ਕਰਮ ਜੇ ਕੱਜੇ ਜਾ ਸਕਦੇ ਨੇ, ਤੇ ਵਾਹਿਗੁਰੂ ਦੀ ਕਿਰਪਾ ਨਾਲ, ਪ੍ਰਭੂ ਦੀ ਬਖਸ਼ਿਸ਼ ਦੇ ਨਾਲ। ਇਸ ਕਰਕੇ ਦਤਾਰ ਜੀ ਕਹਿੰਦੇ ਵਾਹਿਗੁਰੂ ਦੇ ਦਾਤੇ ਦੇ ਦਰ ਦੇ ਜਿਹੜੇ ਉਪਾਸ਼ਕ ਨੇ, ਪਿਆਰੇ ਨੇ, ਉਹ ਨੰਗੇ ਨਹੀਂ ਹੁੰਦੇ, ਭਾਵੇਂ ਸਾਧਾਰਨ। ਪੰਚਮ ਪਾਤਸ਼ਾਹ ਜੀ ਦਾ ਬਚਨ ਜੈਤਸਰੀ ਵਾਰ ਵਿੱਚ ਪੜ੍ਹਦੇ ਹਾਂ, ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਧਨ ਰੂਪ ਹੀਨ, ਕਿਛ ਸਾਗ ਨਾ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੁਪ੍ਰਸੰਨਾ। ਬਸਤਾ ਤੂਟੀ ਝੁੰਪੜੀ, ਬਸਤਾ ਦਾ ਅਰਥ ਹੈ ਵਾਸਾ, ਰੱਬ ਦੇ ਪਿਆਰੇ ਦਾ ਵਾਸਾ ਇੱਕ ਸਾਧਾਰਨ ਝੌਂਪੜੀ ਵਿੱਚ ਹੁੰਦਾ ਹੈ, ਹੋਵੇ। ਚੀਰ ਸਭ ਛਿੰਨਾ, ਉਹਦੇ ਕੱਪੜੇ ਸਾਧਾਰਨ ਹੋਣ, ਛਿੱਧੇ ਹੋਣ, ਉਹ ਵੀ ਕਈ ਸਾਲਾਂ ਦੇ ਲਏ ਹੋਣ ਉਹਨੇ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਨਾ ਕੋਈ ਚੰਗੀ ਜਾਤ ਸੰਸਾਰ ਨੇ ਦਿੱਤੀ ਹੋਵੇ, ਨਾ ਪਾਤ ਦਾ ਅਰਥ ਹੈ ਕਿਸੇ ਪੰਗਤ ਵਿੱਚ ਚੰਗੀ ਵਿੱਚ ਉਹਨੂੰ ਬਿਠਾਉਂਦਾ ਹੋਵੇ ਕੋਈ ਮਨੁੱਖ। ਉਦਿਆਨ ਪਰਮਿੰਨਾ, ਜੰਗਲਾਂ ਵਿੱਚ ਵਿਚਾਰਾ ਭਟਕਦਾ ਹੋਵੇ, ਮਸਤ ਸੁਭਾਅ ਹੋਵੇ। ਮਿੱਤਰ ਨਾ ਇੱਠ ਧਨ ਰੂਪਹੀਨ, ਨਾ ਕੋਈ ਚੰਗਾ ਮਿੱਤਰ ਸੰਬੰਧੀ ਹੋਵੇ ਨਾਲ ਦਾ, ਹੋਵੇ ਧਨ ਵੀ ਨਾ ਹੋਵੇ, ਰੂਪ ਵੀ ਨਾ ਹੋਵੇ। ਹੀਨ ਦਾ ਅਰਥ ਹੈ ਧਨ ਰੂਪ ਕਰਕੇ ਵੀ ਬੰਦੇ ਨੂੰ ਕਮੀ ਹੋਵੇ। ਪਰ ਦਾਤਾ ਜੀ ਨੇ ਅੱਗੇ ਕੀ ਕਿਹਾ, ਪੰਚਮ ਪਾਤਸ਼ਾਹ ਜੀ ਨੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਉਹਦੇ ਕੋਲ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ, ਸਮਝੋ ਉਹ ਦੁਨੀਆਂ ਦਾ ਰਾਜ ਮਾਣ ਰਿਹਾ ਹੈ, ਬਖਸ਼ਾ ਮਾਣ ਰਿਹਾ ਹੈ। ਤਿਸ ਕੀ ਧੂੜ ਮਨ ਉਦਰੈ, ਹੇ ਪਰਮਾਤਮਾ ਜੀ ਮੈਂ ਉਹਦੀ ਧੂੜ ਨਾਲ ਉਧਰ ਸਕਦਾ, ਤਰ ਸਕਦਾ, ਜੇ ਤੂੰ ਮੈਨੂੰ ਉਹਦੀ ਧੂੜ ਬਖਸ਼ਿਸ਼ ਕਰ ਦੇ, ਮੈਂ ਸਾਕਤਾਂ ਦੇ ਘਰ ਜਾਣ ਤੋਂ ਜ਼ਿਆਦਾ ਤਰਜੀਹ ਦਿਆਂਗਾ ਕਿ ਰੱਬ ਦੇ ਘਰ ਦੇ ਪਿਆਰਿਆਂ ਦਾ ਮੈਨੂੰ ਰੁੱਖਾ ਮਿਲ ਜਾਏ, ਸਾਧਾਰਨ ਮਿਲ ਜਾਏ, ਉੱਡਣ ਲਈ ਭਾਵੇਂ ਇੱਕ ਲੂਗਰਾ ਮਿਲ ਜਾਏ, ਪਰ ਉਹ ਮੇਰੀ ਪੱਤ ਕੱਜੇਗਾ, ਮੇਰੇ ਅੰਦਰ ਦੀ ਤ੍ਰਿਪਤੀ ਕਰੇਗਾ। ਸਹਿ ਨੰਗੇ ਨਹਿ ਨੰਗ, ਭੁੱਖੇ ਲੱਖ ਨਾ ਭੁੱਖਿਆ, 100 ਵਾਰੀ ਉਹ ਭਾਵੇਂ ਬਾਹਰੀ ਤੌਰ ਤੇ ਨੰਗੇ ਹੋਣ, ਭਾਵ ਉਹਨਾਂ ਕੋਲ ਸਾਧਾਰਨ ਕੱਪੜਾ ਵਸਤਰ ਹੋਵੇ, ਪਰ ਉਹਨਾਂ ਨੂੰ ਕੋਈ ਨੰਗਿਆ ਨਹੀਂ ਕਰ ਸਕਦਾ, ਭੁੱਖੇ ਲੱਖ ਨਾ ਭੁੱਖਿਆ। ਹੁਣ ਆਪਾਂ ਇਤਿਹਾਸ ਵੱਲ ਚੱਲੀਏ, ਛੇਵੇਂ ਪਾਤਸ਼ਾਹ ਜੀ ਨੇ ਜਦੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਕੀਤਾ ਨਾ, ਤੇ ਬਹੁਤ ਨੌਜਵਾਨੀ ਨੂੰ ਸਤਿਗੁਰੂ ਨੇ ਹੁਕਮਨਾਮੇ ਭੇਜੇ ਵੀ ਆਓ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਹੁਣ ਸਮਾਂ ਜਿਹੜਾ ਸ਼ਸਤਰ ਦਾ ਹੈ। ਜਦੋਂ ਬਹੁਤ ਨੌਜਵਾਨੀ ਆ ਗਈ, ਪ੍ਰੇਮ ਦੀ ਭਿੱਜੀ ਹੋਈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਸਾਡੇ ਕੋਲ ਏਡੀ ਫੌਜ ਨੂੰ ਰੱਖਣ ਦੇ ਲਈ ਨਾ ਤਾਂ ਕੋਈ ਬਹੁਤਾ ਖੁਰਾਕ ਦਾ ਇੰਤਜ਼ਾਮ ਹੈ ਨਵਾਂ ਕੰਮ, ਨਾ ਕੋਈ ਉਹਨਾਂ ਨੂੰ ਦੇਣ ਲਈ ਤਨਖਾਹਾਂ ਨੇ, ਅਸੀਂ ਤਾਂ ਸੀਮਤ ਟੁਕੜੀ ਰੱਖਾਂਗੇ, ਬਾਕੀ ਜਿਹੜੇ ਸਾਰੇ ਸਿੰਘ ਆਏ ਨੇ ਨਾ ਇਹ ਆਪੋ ਆਪਣੇ ਘਰੇ ਚਲੇ ਜਾਣ, ਅਭਿਆਸ ਕਰਨ, ਜਦੋਂ ਲੋੜ ਪਵੇ ਮਾਤ ਹਿੱਤ ਫੌਜ ਜਿਵੇਂ ਹੈ ਉਦੋਂ ਆ ਜਾਓ। ਤੇ ਪ੍ਰੇਮ ਵੇਖੋ ਕਿੰਨਾ। ਸਿੱਖਾਂ ਨੇ ਕਿਹਾ ਗੁਰਦੇਵ ਜੀ ਅਸੀਂ ਕੁਝ ਨਹੀਂ ਮੰਗਦੇ, ਭਾਵੇਂ 6 ਮਹੀਨਿਆਂ ਬਾਅਦ ਸਾਲ ਬਾਅਦ ਤਨ ਤੇ ਧਾਰਨ ਕਰਨ ਲਈ ਇੱਕ ਵਸਤਰ ਦੇ ਦਿਓ ਤੇ 2 ਵਕਤ ਦਾ ਰੁੱਖਾ ਭੋਜਨ ਵੀ ਸਾਨੂੰ ਗੁਰੂ ਘਰੋਂ ਮਿਲਦਾ ਰਹੇ, ਅਸੀਂ ਆਪਣੀਆਂ ਜਾਨਾਂ ਤੁਹਾਡੇ ਲਈ ਪ੍ਰਵਾਨ ਕਰ ਦਿਆਂਗੇ, ਕੁਰਬਾਨ ਕਰ ਦਿਆਂਗੇ, ਸਾਨੂੰ ਕੋਈ ਸੰਸਾਰ ਦੇ ਕਿਸੇ ਪਦਾਰਥ ਦੀ ਤਮਾ ਹੀ ਨਹੀਂ। ਤੇ ਫਿਰ 10ਵੇਂ ਪਾਤਸ਼ਾਹ ਜੀ ਦਾ ਵੇਲਾ ਆਇਆ, 7-8 ਮਹੀਨੇ ਦਾ ਘੇਰਾ ਪਿਆ ਰਿਹਾ, ਕਿੰਨੀ ਭੁੱਖ, ਕਿੰਨੀ ਤੰਗ ਸਮਾਂ ਸੀ, ਕਿੰਨੇ ਗੁਰਬਤ ਦਾ ਸਮਾਂ ਸੀ, ਪਰ ਕਿਸੇ ਸਿੱਖ ਨੇ ਸ਼ਿਕਵਾ ਨਹੀਂ ਕੀਤਾ, ਗਿਲਾ ਨਹੀਂ ਕੀਤਾ, ਕਿਉਂਕਿ ਅੰਦਰ ਪ੍ਰੇਮ ਵਿੱਚ ਇੰਨਾ ਤ੍ਰਿਪਤ ਸੀ। ਤਾਂ ਹੀ ਦਤਾਰ ਜੀ ਕਹਿੰਦੇ ਡੁੱਖੇ ਕੋੜ ਨਾ ਦੁੱਖ, ਦੁੱਖ ਦੁੱਖ ਦਾ ਅਰਥ ਦੁੱਖ, ਡੱਡਾ ਸ਼ਬਦ ਵਰਤਦੇ ਨਾ ਡੱਖਣੇ ਵਿੱਚ ਜ਼ਿਆਦਾ, ਕਹਿੰਦੇ ਡੁੱਖੇ ਕੋੜ ਨਾ ਦੁੱਖ, ਨਾਨਕ ਪੀਰੀ ਪਿਖੰਦੋ ਸੁਭ ਦਿਸ਼ਟ। ਜਿਨ੍ਹਾਂ ਨੂੰ ਆਪਣਾ ਪਿਆਰਾ ਨਜ਼ਰੀ ਆਉਂਦਾ ਹੈ, ਜਿਨ੍ਹਾਂ ਦੇ ਸਾਹਮਣੇ ਆਪਣਾ ਪਿਆਰਾ ਹੈ, ਦਤਾਰ ਜੀ ਕਹਿੰਦੇ ਭਾਵੇਂ 100 ਦੁੱਖ ਪਿੰਡੇ ਤੇ ਲਾਗੂ ਹੋਏ ਹੋਣ, ਪਰ ਜਿਨ੍ਹਾਂ ਦੇ ਪਾਸ ਪਿਆਰਾ ਹੈ ਉਹਨਾਂ ਨੂੰ ਕੋਈ ਵੀ ਸੰਸਾਰ ਦਾ ਦੁੱਖ ਪੋ ਨਹੀਂ ਸਕਦਾ, ਦੁਖੀ ਨਹੀਂ ਕਰ ਸਕਦਾ। ਜਿਨ੍ਹਾਂ ਦੇ ਕੋਲ ਵਾਹਿਗੁਰੂ ਹੈ, ਪਿਆਰੇ ਦੀ ਦ੍ਰਿਸ਼ਟੀ ਹੈ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦਾ ਜੀਵਨ ਲਈਏ, ਕਿੰਨੇ ਦਿਨ ਭੁੱਖਿਆ ਰੱਖਿਆ, ਨੰਗਿਆ ਤਨ ਤੋਂ ਨੰਗਿਆ ਰੱਖਿਆ, ਕਿੰਨਾ ਤਸ਼ੱਦਦ ਕੀਤਾ, ਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਹਮਣੇ ਪਿੰਜਰੇ ਵਿੱਚ ਨੇ, ਦਤਾਰ ਜੀ ਦੀ ਦ੍ਰਿਸ਼ਟੀ ਦੇ ਨਾਲ ਕਰੋੜਾਂ ਦੁੱਖ ਵੀ ਉਹ ਹੱਸ ਕੇ ਚੱਲ ਗਏ। ਮਹੱਲਾ 5, ਅਗਲੇ ਸਲੋਕ ਵਿੱਚ ਗੁਰਦੇਵ ਜੀ ਕਿਰਪਾ ਕਰਦੇ, ਸੁੱਖ ਸਮੂਹਾ ਭੋਗ ਭੂਮ ਸਬਾਈ ਕੋ ਧਨੀ। ਕਹਿੰਦੇ ਦੂਜੇ ਪਾਸੇ ਸਾਰੇ ਸੰਸਾਰ ਦੇ ਭੋਗ, ਭੂਮ ਦਾ ਅਰਥ ਹੈ ਸਬਾਈ ਦਾ ਅਰਥ ਹੈ ਸਗਲੀ, ਸਾਰੀ ਧਰਤੀ ਦਾ ਬੰਦਾ ਧਨੀ ਬਣ ਜਾਏ, ਮਾਲਕ ਬਣ ਜਾਏ, ਸਾਰੀ ਧਰਤੀ ਦੇ ਭੋਗ ਉਹਨੂੰ ਮਿਲ ਜਾਣ, ਪਦਾਰਥ ਉਹਨੂੰ ਮਿਲ ਜਾਣ, ਸ਼ਬਦ ਵੀ ਨਾ ਮੁੱਖ ਤੋਂ ਕੱਢੇ ਤੇ ਪਹਿਲਾਂ ਉਹਦਾ ਕੰਮ ਪੂਰਾ ਹੋ ਜਾਏ, ਉਹਦੇ ਭੋਗ ਪੂਰੇ ਹੋ ਜਾਣ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਿਹੋਣਿਆ। ਜੇ ਉਹਦੇ ਕੋਲ ਵਾਹਿਗੁਰੂ ਦਾ ਨਾਮ ਨਹੀਂ, ਵਾਹਿਗੁਰੂ ਦੀ ਪ੍ਰੀਤ ਤੋਂ ਵਿਹੋਣਾ ਹੈ, ਪਰਮਾਤਮਾ ਦੇ ਪ੍ਰੇਮ ਤੋਂ ਸੱਖਣਾ ਹੈ, ਸੁਣਿਆ ਹੈ ਅੰਦਰ ਮਨ, ਤਾਂ ਦਤਾਰ ਜੀ ਕਹਿੰਦੇ ਸਾਰੇ ਭੋਗ ਜਿਹੜੇ ਨੇ ਰੋਗ ਦਾ ਰੂਪ ਬਣਾ ਲੈਂਦੇ ਨੇ। ਵੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੀ ਖੇਡ ਕੈਸੀ ਦੱਸੀ, ਜਿਹਦੇ ਅੰਦਰ ਪ੍ਰੇਮ ਪਣਪਦਾ ਹੈ, ਕੁੱਲ ਦੁਨੀਆਂ ਦੇ ਰੋਗ ਉਹਦੇ ਤੇ ਲਾਗੂ ਹੋਏ ਹੋਣ ਤੇ ਉਹ ਰੋਗ ਭੋਗ ਵਾਂਗੂ ਸੁੱਖ ਦਿੰਦਾ ਹੈ, ਆਨੰਦ ਦਿੰਦਾ ਹੈ, ਉਹ ਪੀੜਾਂ ਵੀ ਰਸ ਦਿੰਦੀਆਂ ਨੇ, ਤੇ ਦੂਜੇ ਪਾਸੇ ਅੰਦਰ ਪ੍ਰੇਮ ਨਹੀਂ, ਅੰਦਰ ਪ੍ਰੇਮ ਤੋਂ ਸੱਖਣਾ ਹੈ। ਤੇ ਦਤਾਰ ਜੀ ਕਹਿੰਦੇ ਸਾਰੇ ਪਦਾਰਥ ਮਨੁੱਖ ਦੇ ਪਾਸ, ਭੋਗ ਮਨੁੱਖ ਦੇ ਪਾਸ ਹੋਣ, ਪਰ ਉਹਨਾਂ ਭੋਗਾਂ ਵਿੱਚ ਬੈਠਾ ਬੰਦਾ ਵੀ ਇਸ ਤਰ੍ਹਾਂ ਕਲਪਦਾ ਹੈ ਜਿਵੇਂ ਜ਼ਹਿਰੀ ਨਾਗ ਕਲਪਦਾ ਹੈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਕੀਤੇ ਨਾ, ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਕਿ ਬੰਦੇ ਦੇ ਪਾਸ ਸਾਰਾ ਕੁਝ ਹੋਵੇ, ਪਰ ਹਰੀ ਦੇ ਸਿਮਰਨ ਤੋਂ ਬਿਨਾਂ ਉਹਦਾ ਜੀਵਨ ਕੈਸਾ ਹੈ, ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੁਹਾਰੀ ਭੂਮ ਸੁਭਾਈ ਕੋ ਧਨੀ। ਕਹਿੰਦੇ ਭਾਵੇਂ ਕੋਈ ਸਾਰੀ ਧਰਤੀ ਦਾ ਧਨੀ ਹੋਵੇ, ਮਾਲਕ ਹੋਵੇ, ਪਰ ਜੇ ਉਹਦੇ ਪਾਸ ਵਾਹਿਗੁਰੂ ਦਾ ਨਾਮ ਨਹੀਂ, ਸਾਰੇ ਰੋਗ ਜਿਹੜੇ ਨੇ, ਭੋਗ ਜਿਹੜੇ ਨੇ, ਉਹ ਰੋਗ ਦਾ ਕਾਰਨ ਬਣ ਜਾਂਦੇ ਨੇ, ਤੇ ਹੈ ਵੀ ਰੋਗ ਹੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਦੁਨੀਆਂ ਦੇ ਭੋਗ ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਭੋਗੰਗ ਤਾਂ ਰੋਗੰਗ, ਇਹ ਰੋਗ ਦਾ ਕਾਰਨ ਬਣ ਜਾਂਦੇ ਨੇ, ਪਰ ਜਿਨ੍ਹਾਂ ਕੋਲ ਮਾਲਕ ਦਾ ਨਾਮ ਹੈ, ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਰੋਗਾਂ ਤੋਂ ਮੁਕਤ ਹੋ ਜਾਂਦੇ ਨੇ, ਤਨ ਦੇ ਰੋਗ ਉਹਨਾਂ ਦੇ ਅੰਤਰ ਆਤਮਾ ਨੂੰ ਛੂੰਹਦੇ ਨੇ। ਨਾਨਕ ਹੱਬੋ ਰੋਗ, ਸਾਰੇ ਸੁੱਖ ਦੁੱਖ ਦਾਰੂ, ਸੁੱਖ ਰੋਗ ਭਇਆ ਜਾ ਸੁੱਖ ਤਾਮ ਨਾ ਹੋਈ, ਦੁੱਖ ਦਾਰੂ ਬਣ ਗਿਆ ਇੱਕ ਦੇ ਲਈ ਤੇ ਇੱਕ ਦੇ ਲਈ ਸੁੱਖ ਹੀ ਰੋਗ ਬਣ ਗਿਆ। ਉਹਦਾ ਕਾਰਨ ਕੀ ਹੈ ਕਿ ਜਿਨ੍ਹਾਂ ਨੇ ਦੁੱਖ ਵਿੱਚ ਆਪਣੇ ਪਿਆਰੇ ਨੂੰ ਨਹੀਂ ਤਿਆਗਿਆ, ਆਪਣੇ ਪਿਆਰੇ ਦਾ ਪੱਲਾ ਨਹੀਂ ਛੱਡਿਆ, ਉਹ ਦੁੱਖ ਵਿੱਚ ਵੀ ਉਸ ਨੂੰ ਸਰ ਕਰ ਗਏ, ਜਿੱਤ ਗਏ, ਆਨੰਦ ਵਿੱਚ ਰਹੇ ਤੇ ਦਿਨਾਂ ਸੁੱਖਾਂ ਵਿੱਚ ਪੱਲੇ ਤਿਆਗ ਦਿੱਤੇ। ਉਹ ਸੁੱਖ ਵੀ ਉਹਨਾਂ ਲਈ ਭੋਗ ਵੀ ਰੋਗ ਦਾ ਕਾਰਨ ਬਣ ਗਏ। ਤਾਂ ਹੀ ਗੁਰੂ ਸਾਹਿਬ ਜੀ ਨੇ ਸ੍ਰੀ ਰਾਗ ਵਿੱਚ ਇੱਕ ਬੜਾ ਪਿਆਰਾ ਬਚਨ ਕਿਹਾ ਨਾ, ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ, ਕਿੱਡੇ ਵੀ ਸੰਘਰਸ਼ ਵਾਲੇ ਸਮੇਂ ਵਿੱਚ ਹੋਣ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਭੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨ ਤੱਤੀ ਵਾਉ, ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੈ ਨਾ ਪਵੈ ਨਾ ਕੋ ਬੰਧੈ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਸਭੋ ਰਾਜ, ਉਹਦਾ ਰਾਜ ਨਿਹਚਲ ਹੈ, ਉਹ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵਿਹੂਣਿਆ, ਨਾਮ ਤੋਂ ਹੀ ਨਾ ਮਨੁੱਖ ਮ੍ਰਿਤਕ ਹੈ, ਭਾਵੇਂ ਉਹਦੇ ਕੋਲ ਦੁਨੀਆਂ ਦੇ ਸਾਰੇ ਪਦਾਰਥ ਨੇ, ਭਾਵੇਂ ਉਹ ਰਾਜ ਭਾਗ ਦਾ ਮਾਲਕ ਹੈ, ਪਰ ਗੁਰਦੇਵ ਜੀ ਕਹਿੰਦੇ ਜਿਹਦੇ ਕੋਲ ਪਰਮਾਤਮਾ ਦਾ ਨਾਮ ਨੀ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਕੋਏ, ਉਹ ਪਰਮਾਤਮਾ ਪਰਮੇਸ਼ਵਰ ਦਾ ਨਾਮ ਔਖਦ ਹੈ, ਅੰਮ੍ਰਿਤ ਹੈ, ਨਿਧਾਨ ਹੈ, ਜਿਨ੍ਹਾਂ ਦੇ ਪਾਸ ਪਰਮੇਸ਼ਵਰ ਦਾ ਨਾਮ ਹੈ, ਜੀਵਨ ਵਿੱਚ ਸਾਧਾਰਨ ਹਨ, ਜੀਵਨ ਦੇ ਸਾਧਨ ਸੀਮਤ ਹਨ, ਜੀਵਨ ਦੇ ਅੰਦਰ ਪਦਾਰਥ ਸੀਮਤ ਹਨ, ਪਰ ਉਹਨਾਂ ਨੂੰ ਤ੍ਰਿਪਤੀ ਬੜੀ ਹੈ, ਉਹਨਾਂ ਨੂੰ ਸੰਤੁਸ਼ਟੀ ਬੜੀ ਹੈ, ਉਹਨਾਂ ਨੂੰ ਸਕੂਨ ਬੜਾ ਹੈ, ਕਿਉਂਕਿ ਉਹਨਾਂ ਕੋਲ ਅੰਦਰ ਦੀ ਸੰਤੁਸ਼ਟੀ ਦਾ ਯਤਨ ਮੰਤਰ ਹੈ, ਮਨ ਦੀ ਸੰਤੁਸ਼ਟੀ ਜਿਹੜੀ ਹੈ ਉਹ ਪਰਮਾਤਮਾ ਦੇ ਨਾਮ ਪ੍ਰੇਮ ਨਾਲ ਹੀ ਹੋਣੀ ਹੈ। ਪ੍ਰੇਮ ਹੀ ਬੰਦੇ ਨੂੰ ਤ੍ਰਿਪਤ ਕਰਦਾ ਅੰਤਰੀਵ ਤੌਰ ਤੇ, ਸੰਸਾਰਿਕ ਤੌਰ ਤੇ, ਬਾਹਰੀ ਤੌਰ ਤੇ ਬੰਦਾ ਸਾਧਨਾ ਨਾਲ ਤ੍ਰਿਪਤ ਹੁੰਦਾ ਤੇ ਸੋਚਦਾ ਵੀ ਮੇਰਾ ਮਨ ਵੀ ਜਿਹੜਾ ਹੈ ਸੰਸਾਰ ਦੇ ਸਾਧਨਾ ਨਾਲ ਭੋਗਾਂ ਨਾਲ ਤ੍ਰਿਪਤ ਹੋਵੇ। ਮਨ ਕਦੀ ਭੋਗਾਂ ਨਾਲ ਤ੍ਰਿਪਤ ਨਹੀਂ ਹੁੰਦਾ, ਮਨ ਭੋਗਾਂ ਨਾਲ ਹੋਰ ਭੁੱਖਾ ਹੁੰਦਾ ਹੈ, ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਨਾ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਜਿਵੇਂ ਪਾਵਕ ਨੂੰ ਬੰਦਾ ਈਂਧਨ ਨਾਲ ਲੱਕੜਾਂ ਨਾਲ ਬਾਲੀ ਜਾਏ ਬਾਲੀ ਜਾਏ ਇਸ ਆਸ ਨਾਲ ਕਿ ਅੱਗ ਇੱਕ ਦਿਨ ਤਾਂ ਬੁੱਝ ਜਾਏਗੀ, ਸ਼ਾਂਤ ਹੋ ਜਾਏਗੀ, ਵੀ ਬੜਾ ਕੁਝ ਮੇਰੇ ਅੰਦਰ ਚਲਾ ਗਿਆ। ਕਹਿੰਦੇ ਇਸੇ ਤਰ੍ਹਾਂ ਮਨ ਉਹ ਬਲਦੀ ਹੋਈ ਅੱਗ ਹੈ, ਭੋਗਾਂ ਦੇ ਪਦਾਰਥਾਂ ਦੇ ਈਂਧਨ ਨਾਲ ਇਹਨੇ ਕਦੀ ਤ੍ਰਿਪਤ ਨਹੀਂ ਹੋਣਾ, ਇਹਨੇ ਤ੍ਰਿਪਤ ਹੋਣਾ ਜਦੋਂ ਪਾਣੀ ਦਾ ਛੱਟਾ ਮਾਰਾਂਗੇ, ਬਾਣੀ ਦਾ ਛੱਟਾ ਮਾਰਾਂਗੇ, ਪ੍ਰੇਮ ਦਾ ਛੱਟਾ ਮਾਰਾਂਗੇ, ਤੇ ਮਨ ਜਿਹੜਾ ਹੈ, ਮਨ ਦੀ ਵਾਸ਼ਨਾਵਾਂ ਦੀ ਤ੍ਰਿਸ਼ਨਾਵਾਂ ਦੀ ਅਗਨ ਜਿਹੜੀ ਹੈ ਉਹ ਆਪ ਮੁਹਾਰੇ ਬੁੱਝ ਜਾਏਗੀ। ਉਹਨੂੰ ਬੁਝਾਉਣ ਦੇ ਲਈ ਸਹੀ ਯਤਨ ਕਰਨਾ ਪੈਂਦਾ, ਯਤਨ ਹੀ ਮਨੁੱਖ ਸਹੀ ਕਰੇ। ਕਈ ਵਾਰੀ ਬੰਦਾ ਸੰਘਰਸ਼ ਕਰਦਾ, ਯਤਨ ਕਰਦਾ, ਪਰ ਉਹਦੀ ਦਿਸ਼ਾ ਜਿਹੜੀ ਹੈ ਉਹ ਠੀਕ ਨਹੀਂ ਹੁੰਦੀ, ਉਹਦੇ ਕੋਲ ਗਤੀ ਹੁੰਦੀ ਹੈ ਪਰ ਗਤੀ ਦਿਸ਼ਾ ਵਹੀਨ ਹੁੰਦੀ, ਇਸ ਕਰਕੇ ਉਹਨੂੰ ਕੁਝ ਵੀ ਪ੍ਰਾਪਤ ਲਾਭ ਨਹੀਂ ਹੁੰਦਾ। ਇਸ ਕਰਕੇ ਜਦੋਂ ਅਸੀਂ ਕਈ ਵਾਰੀ ਧਰਮ ਦੇ ਕਰਮ ਕਰਦੇ ਹਾਂ, ਸੇਵਾ ਸਿਮਰਨ ਹੋਰ ਕਈ ਕਰਮ ਕਰਦੇ ਹਾਂ, ਫਿਰ ਬਾਅਦ ਵਿੱਚੋਂ ਮਨੁੱਖ ਜਿਹੜਾ ਹੈ ਦੁਖੀ ਨਿਰਾਸ਼ ਹੁੰਦਾ ਕਿ ਮੈਂ ਕੀਤਾ ਸਭ ਕੁਝ ਪਰ ਤ੍ਰਿਪਤ ਪ੍ਰਾਪਤੀ ਫਿਰ ਨਹੀਂ ਹੋਈ, ਤ੍ਰਿਪਤੀ ਫਿਰ ਨਹੀਂ ਹੋਈ। ਕਾਰਨ ਕੀ ਹੈ ਕਿ ਉਹ ਸਭ ਕੁਝ ਬੰਦਾ ਦਿਸ਼ਾ ਵਹੀਨ ਕਰਦਾ, ਪ੍ਰੇਮ ਵਹੀਨ ਕਰਦਾ, ਤੇ ਪ੍ਰੇਮ ਤੋਂ ਵਹੀਣਾ ਮਨੁੱਖ ਦਾ ਕੀਤਾ ਹੋਇਆ ਕੋਈ ਵੀ ਸਾਧਨ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਨਹੀਂ ਸਕਦਾ। ਅੰਦਰ ਤ੍ਰਿਸ਼ਨਾ ਦੀ ਅੱਗ ਪ੍ਰਭੂ ਪ੍ਰੇਮ ਨਾਲ ਹੀ ਬੁਝਦੀ ਹੈ, ਗੁਰੂ ਕਿਰਪਾ ਕਰੇ। ਸਤਿਗੁਰਾਂ ਨੇ ਅੱਜ ਇਹਨਾਂ ਦੋ ਸਲੋਕਾਂ ਵਿੱਚ ਇਹ ਕਿਰਪਾ ਕੀਤੀ, ਰੱਬ ਦਾ ਪਿਆਰਾ ਜਿਹੜਾ ਪ੍ਰੇਮ ਨਾਲ ਭਰਿਆ ਉਹਨੂੰ ਕੋਈ ਭੁੱਖਾ ਨੰਗਾ ਨਹੀਂ ਕਰ ਸਕਦਾ। ਬਾਹਰ ਦੇ ਭਾਵੇਂ ਉਹਦੇ ਕੋਲ ਸਾਧਨ ਘੱਟ ਹੋਣ, ਤੇ ਜਿਹਦੇ ਕੋਲ ਬਾਹਰ ਦੇ ਬਹੁਤ ਜ਼ਿਆਦਾ ਸਾਧਨ ਨੇ, ਅੰਦਰ ਨਾਮ ਤੋਂ ਪ੍ਰੇਮ ਤੋਂ ਵਹੀਣਾ, ਉਹਨੂੰ ਕੋਈ ਰਜਾ ਨਹੀਂ ਸਕਦਾ। ਉਹ ਰਾਜਾ ਨਹੀਂ, ਉਹ ਫਕੀਰ ਹੈ, ਤੇ ਜਿਹਨੂੰ ਫਕੀਰ ਦੁਨੀਆਂ ਕਹਿੰਦੀ ਹੈ ਉਹ ਰਾਜਾ ਹੁੰਦਾ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ। ਆਓ, ਸਤਿਕਾਰਯੋਗ ਭਾਈ ਸਾਹਿਬ ਜੀ ਪਹੁੰਚ ਚੁੱਕੇ ਹਨ, ਅਗਲਾ ਪ੍ਰੋਗਰਾਮ ਆਪਾਂ 71 ਸਾਹਿਬ ਤੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਪ੍ਰਸਾਦ ਜਿਨ ਪਾਇਆ ਨਾਮ, ਨਾਨਕ ਆਇਆ ਸੋ ਪਰਵਾਨ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਾਣੀ ਦੀ ਕਥਾ ਅਤੇ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਹਾਂ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਨਵਨੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਵਾਈ ਹੈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਕੁਝ ਇੱਕ ਸੂਚਨਾਵਾਂ। ਪਹਿਲੀ ਸੂਚਨਾ ਤਾਂ ਹੈ ਕਿ ਸਾਡੇ ਪਾਸ साहब गुरु ग्रंथ साहब जी की बख्शिश हुई है कि भाई साहब भाई हरजिंदर सिंह जी श्रीनगर वाले तो उन्होंने जथा दो तीन दिन तो आ के इलाही बाण की कीर्तन कर रहे हैं। संगत बड़ी भारी गिनती च आ के उसका आनंद माण रही ने। मैनू एक बहुत चंगी चीज लगी, वो क्यों तो कि बच्चे बैठे सन, भाई साहब भाई गुरविंदर पाल सिंह जी के सपुत्र ने, दोवें सारा कीर्तन नाल गायन कर रहे थे। तो की सानू की होया, साढ़े बच्चे तो हाजिर भी नहीं इत्थे। हाँ जी देखिए तंजेगा मार के किन्ने का आके बैठ के सुन रहा सुन रहा जी कीर्तन, गुस्सा ना करना, ये आपां लियाउणे जी, उन्होंने तो नहीं आना, उन्होंने तो वह अपना लै के हाँ जी कंप्यूटर जान जो फोन उत्ते गेम खेलनिया की, वह चंगा काम है सारा दिन गेम खेलना। बड़े प्यार ना पूछना आप, बड़े सत्कार ना, बहुत गुस्सा ना करना किसी ने, आप किस पासे लावे उन्होंने फिर। ता करके मैं वो चंगा लगता उन्होंने आके बैठना, तो भाई साहब जी का यह चंगा लगना कि उन्होंने नाल बिठावा, यह एक साढ़े लिए सिक्ख्या है सारे। तो कल फिर सारे लैके आने की कृपा करनी, मेरी बेनती हाथ जोड़ के आप भी आना, होरों भी लिया, तो उन्होंने भी नाल लैके आना, बच्चों भी बच्चे बच्चियों सबनों पता लगे कि की है जी, क्योंकि कल जिन्होंने कीर्तन प्रधाना की गल तो ही होनी है जी सारे आने। तो अगली बेनती जी, हूँ भाई साहब जी का कीर्तन का समा अज तो कल है जी 7:30 to 8:30 नछेती मुकाव, हूँ तो ऐतवार 12:30 to 1:30 का टाइम है जी। तो कल नूं एक विशेष काम भी हो रहा गुरु घर, वो भी बच्चों नूं लिआउण दी जरूरी हैगी, नाल मापिआं नूं करियर गाइडेंस के बारे दस्या जाना, चाहे वह पहली च पढ़ता जां फस्ट ग्रेड च हैगा, चाहे किंडरगार्टन च आ, चाहे इलेवंथ ग्रेड या ट्वेल्थ ग्रेड है, सब नूं फायदा हुंदा। एजुकेशन च मैं हो रहा तो मैं पता, असं जदों भी अपने स्कूलों करते सी तो हर एक दे माता पिता नूं ते हर एक दे बच्चे नूं आउण लई बेनती की जाती सी। सो कल नूं लाभ उठाओ उस तो, ते सो बाकी सूचनावान मैं हुण ना देवां ते चंगा। मैं बेनती करा अंत महान कीर्तनीए भाई साहब हरजिंदर सिंह जी श्रीनगर वालों ते उन्हां दे जथे नूं कि वह आप जी नूं इलाही बाणी दे कीर्तन दौरा निहाल करनगे, ते आपां कुलाहा लईए बच्चों फिर लियाइए, मेरी बेनती है कल नूं ते परसों ते ऐतवार। वाहिगुरू जी का खालसा, वाहिगुरू जी की फतेह। वाहेगुरु।

ਤਰਸ ਕੀਤਾ, ਰਹਿਮਤ ਕੀਤੀ, ਆਪ ਜੀ ਦੀ ਬਖਸ਼ਿਸ਼ ਮਿਹਰਾਮਤ ਦਾ ਸਦਕਾ ਪਾਵਨ ਹਜ਼ੂਰੀ ਅੰਦਰ ਸੰਧਿਆ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ, ਗੌੜੀ ਦੀਪ ਕੀ ਮਹਿਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈਕਰ ਕੀਰਤ ਆਖੀਏ ਕਰਤੇ ਕਹੋ ਵਿਚਾਰੋ, ਤਿੱਤਰ ਗਾਵੋ ਸੁਹਿਲਾ, ਸਿਵਰਿਓ ਸਿਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਹੋ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸਮਾਲਿਨ ਦੇਖੇਗਾ ਦੇਵਨ ਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਂ ਸੁਣਿਆ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸੁਮਰੀ ਹੈ ਨਾਨਕ ਸੇ ਦੇਵਨ ਰਾਗ। ਆਸਾ ਮਹਿਲਾ ਪਹਿਲਾ,

0: ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਉਸ ਵਿੱਚ ਸੀਆਂ ਕੜੀਆਂ ਪੈਰਾਂ ਤਿੱਥੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁਤਨੇਕ ਨਾਨਕ ਕਰ ਤੇ ਕੇਤੇ ਵੇਸ ਰਾਖ ਨਾ ਸ੍ਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰੱਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਿਰਕ ਮੋਤੀ ਧੂਪ ਮਨੇ ਆਣ ਲਓ ਪਵਨ ਚਮਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਨਾ ਏਕ ਤੋਈ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਵਿਚ ਮਨੋ ਅਨਜਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹੋਂ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਜੁਬੈ ਜੁਗ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪੋ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਪਰ ਵੱਡਾ ਹੈ ਜਨ ਨਾਨਕ ਨਾਮ ਅਧਾ ਟੇਕ ਹੈ ਨਾਮੇ ਹੀ ਸੁਖ ਮੰਡਾ ਹੈ ਰਾਹ ਗੌੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਤੀਹਾਂ ਖਾਰ ਚਲੋ ਹਰਲਾਹਾ ਆ ਗਏ ਬਸਨ ਸੁਹੇਲਾ ਔਦ ਗਟੈ ਜਿਨ ਸਰੈ ਨਾਰੇ ਮਨ ਗੁਰਮਿਲ ਕਾ ਸੁਆਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹੋ ਰਸਖਤ ਕਥਾ ਤਿਨ ਜਾਨੀ ਜਾਂ ਕੋ ਆਏ ਸੋਏ ਵਿਹਾਜੋ ਗੁਰਤੇ ਮਨੇ ਬਸੇਰਾ ਨਿਜ ਕਰ ਮਹਿਲ ਪਉ ਸੁਖ ਸਹਿਜੇ ਬਹੁ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਕਿਹੈ ਸੁਖ ਮਾਂਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮਾਂਗੈ ਮੁਕ ਕਰ ਸੰਤਨ ਕੀ ਧੂਰੇ
1: ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚਾਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰਹੇ ਤਾਂ ਸਤਿਗੁਰ ਮਿਲਹਿ, ਹਰ ਹਰ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਦਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਗੁਰਦੇਵ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਵਿੱਚੋਂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਸ਼ਬਦ, ਸਤਿਗੁਰੂ ਜੀ ਦੇ ਪਵਿੱਤਰ ਅੰਗ 757 ਅਤੇ 58 ਉੱਪਰ ਸੁਭਾਇਮਾਨ ਹੈ। ਇਹ ਪਾਵਨ ਸ਼ਬਦ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਵਿੱਚ ਮਨੁੱਖੀ ਮਨ ਦੀ ਤਾਂਗ ਨੂੰ ਦਰਸਾਇਆ ਹੈ ਕਿ ਜਿਹਦੇ ਅੰਦਰ ਪ੍ਰਭੂ ਦੇ ਗੁਰੂ ਦੇ ਦਰਸ਼ਨਾਂ ਦੀ ਤਾਂਗ ਹੈ, ਉਹ ਪਰਮਾਤਮਾ ਦੇ ਦਰਸ਼ਨਾਂ ਦੀ ਪ੍ਰਾਪਤੀ ਦੇ ਲਈ ਹਰ ਕਰਮ ਹੱਸ ਕੇ ਕਰਦਾ ਹੈ। ਪ੍ਰਭੂ ਸੇਵਕ ਜੋ ਪ੍ਰਭੂ ਦੇ ਦੀਦਾਰ ਕਰਵਾ ਸਕਦਾ ਹੈ, ਉਹਦੇ ਦਰ ਘਰ ਦੀ ਸੇਵਾ ਕਿਸੇ ਤਰ੍ਹਾਂ ਦੇ ਅੰਦਰ ਤਰ੍ਹਾਂ ਦੇ ਵਿੱਚ ਵੀ ਭਾਵ ਸੰਸਾਰੀ ਦੁੱਖ ਸੰਘਰਸ਼ ਔਖ ਦਾ ਸਮਾਂ ਹੋਵੇ, ਉਹ ਸਾਰੇ ਸਮੇਂ ਨੂੰ ਪਾਰ ਕਰਕੇ ਵੀ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਗ ਕਰਦਾ, ਗੁਰੂ ਦੇ ਦਰ ਦੀ ਤਾਂਗ ਕਰਦਾ ਹੋਇਆ ਗੁਰੂ ਦੁਆਰੇ ਪਹੁੰਚਦਾ ਹੈ, ਗੁਰੂ ਕਿਰਪਾ ਦਾ ਪਾਤਰ ਬਣਦਾ ਹੈ, ਗੁਰੂ ਬਖਸ਼ਿਸ਼ ਮਾਣਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਹਿੰਮਤ, ਇਹ ਪਿਆਰ, ਇਹ ਹੌਸਲਾ ਉਸ ਦੇ ਅੰਦਰ ਵਾਸਾ ਕਰਦਾ ਹੈ। ਸੋ ਸਤਿਗੁਰਾਂ ਦੇ ਨਾਲ ਪ੍ਰੇਮ ਦਰਸਾਇਆ ਹੈ ਕਿ ਜਿਸ ਸਿੱਖ ਦਾ ਗੁਰੂ ਦੇ ਨਾਲ ਪ੍ਰੇਮ ਹੈ, ਜਿਵੇਂ ਪਾਣੀ ਪੀਤਿਆਂ ਤ੍ਰਿਪਤ ਹੁੰਦਾ ਹੈ ਇਨਸਾਨ, ਇਸੇ ਤਰ੍ਹਾਂ ਸਿੱਖ ਗੁਰੂ ਨੂੰ ਮਿਲ ਕੇ ਤ੍ਰਿਪਤ ਹੁੰਦਾ ਹੈ। ਜਿਵੇਂ ਭੋਜਨ ਖਾ ਕਰਕੇ ਮਨੁੱਖ ਤ੍ਰਿਪਤ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਨੂੰ ਮਿਲ ਕਰਕੇ ਸਿੱਖ ਤ੍ਰਿਪਤ ਹੁੰਦਾ ਹੈ, ਖੁਸ਼ ਹੁੰਦਾ ਹੈ। ਜਿਵੇਂ ਧਰਤੀ 'ਤੇ ਮੀਂਹ ਪਵੇ, ਧਰਤੀ ਹਰਿਆਵਲ ਹੋ ਜਾਂਦੀ ਹੈ, ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਨੂੰ ਮਿਲ ਪੈਂਦਾ, ਉਹਦਾ ਹਿਰਦਾ ਹਰਿਆਵਲ ਹੋ ਜਾਂਦਾ, ਖਿੜ ਜਾਂਦਾ ਹੈ। ਇਹ ਗੁਰਦੇਵ ਪਿਤਾ ਮਹਾਰਾਜ ਨੇ ਗੁਰਸਿੱਖ ਦੀ, ਗੁਰੂ ਪਿਆਰੇ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਜੁੜੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰੇ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤਾ ਗੰਤ ਅਨੇਕੈ, ਵੇਦ ਪ੍ਰਾਣ ਸਿਮਰ ਸੁਰਦਾ ਕਿਰ ਕੀਨੇ, ਰਾਮ ਨਾਮ ਇੱਕ ਆਖਿਰ ਕਿਨਕਾ ਏਕ, ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ, ਕਾਂਕੀ ਏਕੈ ਦਰਸ਼ ਤੁਹਾਰੋ, ਨਾਨਕ ਹੁਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ, ਪ੍ਰਭ ਕੈ ਸਿਮਰਨ ਗਰਭ ਨਾਮ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ,
ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨਿ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਜੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੈ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਸਾਦ ਅਸ਼ਟਪਦੀ, ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਹਿ ਉਧਾਰੀ, ਅਨਿਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੂਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ, ਅਨਿਕ ਮਾਇਆ ਰੰਗ ਤਿਕ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ, ਜੇ ਮਾਰ ਗਿਓ ਜਾਤ ਕੇਲਾ, ਤੈ ਹਰ ਨਾਮ ਸੰਗਰੂਤ ਸੁਹੇਲਾ, ਐਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖਬਾਹੀ, ਨਾਮ ਜਪਤੈ ਪਾਰ ਪਰਾਹੀ, ਅਨਿਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੂਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਨੇ ਜਾਏ ਨ ਕੂਸਾ, ਹਰ ਕਾ ਨਾਮ ਊਹਾ ਸੰਗ ਤੂਸਾ, ਜੇ ਪੈਡੈ ਮੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆ, ਰਾਜਾ ਪੰਥ ਤੇਰਾ ਕੋ ਨ ਸੁਹਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾ ਭਿਆਨ ਤਪਤ ਬੋਖਾਮ, ਤੈ ਹਰ ਕੇ ਨਾਮ ਕੀ ਤੁਮ ਪਰਛਾਮ, ਜਾ ਤ੍ਰਿਕਾ ਮਨ ਤੁਝ ਆ ਕਰਕੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਵਰਤ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੂ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ,
ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਜਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮੁ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜ ਸੁਨਾਈ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸੁਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮ ਮੈਂ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਂ ਉਦਾਸ ਪੀਸਰ ਥੀਵੈ, ਅਗਨ ਮਾਈ ਹੋਮਤ ਪ੍ਰਾਨ, ਕਨਿਕਸਵ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਮਨ ਤੇ ਹੁਟੈ, ਸੋਚ ਕਰੈ ਦਿਨ ਸਰਾਤ, ਮਨ ਕੀ ਮੈਲ ਨ ਤਨ ਤੇ ਜਾਤ, ਇਸ ਵੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਭਿਖਿਆ ਟਰੈ, ਜਲ ਧੋਵੈ ਬਹੁ ਦੇ ਅਨੀਤ, ਸੁਧ ਕਾ ਹੋਇ ਕਾਚੀ ਪੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਿਕ ਜਤਨ ਕਰ ਤ੍ਰਿਸ਼ਨਾ ਤ੍ਰਾਪੈ, ਭੇਖ ਅਨੇਕ ਗੰਨੀ ਬੁੱਝੈ, ਕੋਟ ਪਾਵਦਰ ਗੈ ਨਹੀਂ ਸਿੱਜੈ, ਝੂਠ ਸੁਨਾਹੀ ਉਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗੇ ਹੋਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਬਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਤਾ ਮਿਟੈ ਬਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ, ਜਾ ਕਾ ਮਨ ਹੋਇ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਹੀ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇਵ ਹੁਤਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੂੰ ਆਪੇ, ਆਪਣ ਸੰਗਾ ਪ੍ਰਭ ਰਾਤੇ, ਤੁਮਰੇ ਉਸਤ ਤੁਮ ਤੇ ਹੋਏ, ਨਾਨਕ ਅਵਰ ਨ ਜਾਣ ਸਕੋਏ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਘਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸਤੀ ਤਰਕ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋ ਬਨ ਭੋਜਨ ਸੁਖਸੂਦ, ਬਿਰਧ ਭਇਆ ਉਪਰ ਸਾਖ ਸਹਿਨ, ਮੁਖ ਪਿਆ ਬੈਠ ਕਉ ਦੈ,
एहो निर्गुण गुण कछु न बूझै बख्श लेहु तो नानक सीजै जे प्रसाद तारू पर सुख बसै सुत प्रात मीत बनता संग हसै जे प्रसाद पीवै शीतल जला सुखदाई पवन पव कमुला जे प्रसाद भोगै सब रसा सगल समग्री संग साथ बसा दीने हस पाव करनि तरसना तिसह त्यागवर संगरचना से दुख मुड़ंद व्यापे नान काट लेहु प्रव्यापे आदंत जो रख नहार तिस्यो प्रीत न करे गुवार जा की सेवा नव निध पावे तास्यो मूड़ा मन ने लावे जो ठाकुर सत सदा हजूरे ताको अंधा जानत दूरे जा की टहल पावे दरगह मान तिसह विसारे मुग्ध जान सदा सुदैव भूलन हार नानक रख नहार अपार रतन त्याग कौडी संग रचै सा छोड़ झूठ संग मचै जो छड़ना सो अस्थिर करमानै जो होवन सो दूर परानै छोड़ जाय तिसका श्रम करै संग सहाय तिस पर हरै चंदन लेप उतारै धोए गर्द प्रीत भस्म संग होए अंध कूप में पतत विकराल नानक काढ़ लेहो प्रभ दयाल करतूत पशु की मान सुजात लोक पचारा करे दिन रात बार भेगंतर मलमाया छपस नाहे कछ करे छिपाया बाहर ज्ञान ध्यान स्नान अंतर व्यापै लोक सुवानु अंतर अगन बार तन स्वाहा गल पाथर कैसे तरह अथाहा जा कै अंतर वसै प्रभ आप नानक ते जन सह समात सुन अंधा कैसे मार्ग पावै कर गह ले हो ओढ़ निभावै कहाँ बुझारत बुझै डोरा निष्कहियै तो समझै पूरा कहा विष्णु पद गावै गुंग जतन करै ताओ पी सुर भंग कह पिंगुल पर्वत पर भवन नहीं हो तू हाउस गवन करतार करुणा मैं दीन बेनती करै नानक तुमरी कृपा तरै संग सहाय सुहावै न चीत जो बैराई तास्यो प्रीत बलुआ के गृह पीतर बसै अनंद केल माया रंग रसै दृढ़ कर मानै मन है प्रतीत काल नया वै मूढ़े चीत बैर विरोध काम क्रोध मोह झूठ विकार महा लोभ त्रोह याहू जुगत बिहाने कई जन्म नानक राख लियो अपन कर कर्म तू ठाकुर तुम पै अरदास जियो पिंड सब तेरी रास तुम मात पिता हम बारक तेरे तुमरी कृपा में सुख कनेरे कोई न जाने तुमरा अंत उचे ते उचा भगवंत सगल समग्री तुमरे सूत्र धारी तुम ते हुए सुआज्ञाकारी तुमरी गत में तुम ही जानी नानक दा सदा कुर्बानी श्लोक देन हार प्रभ छोड़ कै लाग आन सुहाए नानक कऊ न सी जई बिन आवै पत जाए इष्टपदी दस वस्तुले पाछ पावै एक बस्त कारण बिखोट गवावै एक भी न दे दस भी हिरले तो मूड़ा कौ कहा करे जिस ठाकुर स्यो नाही चारा ताको की जय सद नमस्कारा जा कै मन लागा प्रमीठा सर्व सूखता हूँ मन उठा जी जने अपना हुक्म मनाया सर्व थोग नानक तिन पाया अगंत साहू अपनी दे रास खात पीत वरतैन दुलास अपनी मान कछ बहुर साहु ले अज्ञानी मन रोस करे अपनी प्रतीता भी होवै बहुर उसका विश्वास न होवै जिसकी बस इसे आज्ञा रख है प्रभ की आज्ञा मन मत है उसते चौगन करे निहाल नानक साहिब सदा दयाल अनिक भांत माया के हेत सर पर होवत जान अनेत बिरकि छाया स्यो रंग लावै ओह बिनसै ओह मन पछतावै जो दिसै सो चल नहार लपटरे उतै अंध अंधार बटाऊ स्यो जो लावै नेह ताको हाथ न आवै केहे मन हर के नाम की प्री सुखदाई कर कृपा नान काप ले लाई मिथ्या तान धन कुटुंब सुभाया मिथ्या हम मैं ममता माया मिथ्या राज जोवन धन माल मिथ्या काम क्रोध विकराल मिथ्या रथ हस्ती अश्वस्त्रा मिथ्या रंग संग माया पेख हस्ता मिथ्या त्रो मुह अभिमान मिथ्या पशु पर कर्त गुमान अस्थिर भग साध की शरण नानक जप जप जीवे हर के चरण मिथ्या श्रवण पर निंदा सुन है मिथ्या हस्त पर दर्भ को हिर है मिथ्या नेत्र पेखत पर त्रै रूपाद
मिथ्या रसना भोजनन स्वाद मिथ्या चरण पर विकार को तावै मिथ्या मन पर लोभ लुभावै मिथ्या तन्नी पर उपकारा मिथ्या बास लेत बिकारा बिन बूझे मिथ्या सब भए सफल दे नानक हर हर नाम लय बिरथि साकत की आरजा साच बिना कहूत सूचा बिरथा नाम बिना तन अंध मुकावता कह दुर्गंध बिन सिमरन दिन रैन बृथा बिहाय मेघ बिना ज्यो खेती जाए गोविंद भजन बिन बृथे सब काम ज्यो कृपन के निरार्थ दाम धन धन ते जन जे कट बस्यो हर नाओ नानक ता कै बल बल जाओ रहत अवर कछवर कमावत मन नि प्रीत मुखो गंडलावत जानन हार प्रभु परवीन बाहर भेक न काहू भी नवर उपदेश आप न करे आवत जावत जन मैं मरे जिसके अंतर बसे निरंकार जिसकी सीख तरह संसार जो तुम पाने तिन प्रभ जाता नानक उन जन चरण पराता करूं बेनती पार ब्रह्म सब जाने अपना किया या पह माने आप करत नबेरा किसे दूर जनावत किसे बजावत नीरा उपाव से आनप सगल ते रहत सब कछ जाने आत्म की रहत जिस भाव है तिसले लड़लाए थान थनंतर रहा समाए सो सेवक जिस कृपा करी निम

ਕੀਰਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈਰਾ ਕੀ ਨਾਨਕ ਸਭ ਕਿਛ ਪ੍ਰਭ ਕੈ ਹਾਥੀ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੀ ਆਤਮ ਮੈਂ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਪਿਆਸੁ ਤਿਨ ਕੋ ਮਿਲਿਓ ਪ੍ਰਭ ਵਿਨਾਸੁ ਕਈ ਕੋਟ ਮਾਂਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇਆ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਕਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਤਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਮਾ ਸਮਾਤ ਤਾਕੰਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾ ਤੁਮ ਪ੍ਰਗਾਸ ਕਈ ਕੋਟ ਤਤ ਕੇ ਬੇਤੀ ਸੁਧਾ ਨਿਹਾਰੇ ਕੂ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮਰਾ ਸੁਖ ਸਹਿ ਸੁਮਾਵੈ ਆਪਣੇ ਜਨ ਕੋ ਸਾਥ ਸਾਥ ਸੰਭਾਰੇ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੇ ਕਹਿ ਦੁਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਥਾਪੁ ਥਾਪਨ ਹਾਰ ਅੰਤ ਨੇ ਕਿਚ ਪਾਰ ਅਵਾਰਾ ਹੁਕਮੇ ਧਾਰ ਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਿਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਖ ਗਤ ਪਾਵੈ ਪ੍ਰਭਾਵੈ ਤਾਂ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸਿ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤ ਸੁਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾਪ ਸੁਆਮੀ ਖੇਲੈ ਵਿਖਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੂੰ ਮਾਨੁਖ ਤੇ ਕਿਆ ਹੋਇਆ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਈ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੈ ਜੇ ਜਾਣ ਤਪ ਨਾ ਬਚੈ ਭਰਮੇ ਭੂਲਾ ਦੈ ਤਿਸ ਧਾਵੈ ਨਿਮਕ ਮਾਇ ਚਾਰ ਕੁੰਟ ਫਿਰੇ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ਼ ਤਾ ਕਾ ਲਿਖਾ ਨਾ ਗਨੈ ਜਗਦੀਸ਼ ਜੀਵ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤਾ ਬਣਾਈ ਨਾਨਕ ਜੀ ਵੈਦਿਕ ਵਡਾਈ ਇਸਕਾ ਬਨਾਈ ਸਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਉ ਜੁਤ ਸੁਭਾਵੈ ਸੋਈ ਫੁਨਥੀਉ ਕਬੂ ਉਚ ਨੀਚ ਮੈਂ ਬਸੈ ਕਬੂ ਸੋਗ ਹਰ ਕਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬਹੂ ਬਕਾਸ ਪਿਆਲ ਕਬੂ ਬੀਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨਹਾਰ ਕਬੂ ਨਿਰਤ ਕਰੈ ਬਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬਡ ਰਾਜਾ ਕਬੂ ਪੇਖਾਰੀ ਨੀਚ ਕਾ ਸਾਚਾ ਕਬੂ ਅਪ ਕੀਰਤ ਮਹਿ ਆਵੈ ਕਬੂ ਭਲਾ ਭਲਾ ਕਹਾਵੈ ਜਿਉਂ ਪ੍ਰਭਰਾ ਕਹਿ ਤਿਵ ਹੀ ਰਹੇ ਗੁਰਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੂੰਹ ਧਾਰੀ ਲਾਵੈ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਸਿੱਧ ਸਾਧਿਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੁਨ ਭਰਮੈ ਭਰਮਈਆ ਨਾਨਾ ਰੂਪ ਜੋ ਸੁਆਗੀ ਦਿਖਾਵੈ ਜਿਉ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨ ਕੋਏ ਕਬੂ ਸਾਧ ਸੰਗਤ ਉਪਾਵੈ ਉਸ ਸਥਾਨ ਤੇ ਬਹੁਰ ਨਾਇਆ ਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਾ ਨਾਮ ਰਤੇ ਕਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਵਸੈ ਮਸਕੀਨੀ ਆਇਆ ਆਪਣੇ ਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੈ ਅੰਤਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਵੰਤ ਕਹਾਵੈ ਜਿਨ ਮਰੈ ਬਹੁਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਧਾ ਗਿਆਨ ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਬਸਾਵੈ ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤਿਣ ਸਮਾਨ ਕਾ ਸੰਗ ਨਾ ਜਾਵੈ ਬੋਲਸ ਕਰ ਮਾਨੁਕ ਉਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਤ ਕਿਸੈ ਨ ਬਦੈ ਅਹੰਕਾਰੀ ਧਰਮ ਰਾਏ ਤਿਸ ਕਰੇ ਕੁਵਾਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ
ਸੋ ਜਨ ਨਾਨਕ ਦਰਗਹਿ ਪਰਵਾਨ ਕੂਟ ਕਰਮ ਕਰੈ।

0: धारी श्रम पावे सगले बिरतारी। अनिक तपस्या करे अहंकार नरक स्वर्ग फिर अवतार। अनिक जतन करा तुम नहीं द्रवय हर दर्ग है को कैसे गवय। आपस को जो भला कहावे तिसे भलाई निकट न आवे। सर्व की रेंजा का मन होए कहो नानक ताकि निर्मल सोए। जब लग जाने मुझते कछ होए तब इसको सुख नाही कोए। जब ही जाने मैं किछ करता तब लग गर्भ जून मैं फिरता। जब तारे कुबैरी मीत तब लगनी चलना ही चीत। जब लग मुह मगन संग माए तब लग धर्म राय देश जाए। प्रभ कृपा ते बंधन टूटे गुरु प्रसाद नानक हो छूटे। सहस कटे लाखो उठता वै तृप्त नाया वै माया पाछे पावे। अनिक भोग विख्या के करे न तृप्ता वै कब कम रह। बिना संतोख नहीं कोरा जय सुपन मनोरथ। वृथे सबका जय नाम रंग सर्व सुख होए। बड़ भागी किसे प्राप्त होए करण करावन आपे आप। सदा सदा नानक कर जाप करण करावन करने हार। इसके हाथ कहा विचार जैसी दृष्ट करे तैसा हुए आपे आप। आप प्रभ सोए जो किच किन सो अपने रंग। सब ते दूर सबु कै संग बूझे देखे करे विवेका। पहे का पहे अनेक मरे न बिन सया वह न जाए। नानक सद ही रहा समाय। आप उपदेश समझे आप आपे रचिया सब के साथ। आप किनु अपन विस्तार सब कछ उस कहो करने हार। उसते भिन्न कहो किछ होए थान तनंतर कैस होए। अपने चलताप करने हार कौतक करे रंगा पार। मन में अमन अपने माही नानक कीमत कह न जाए। सत सत सत प्रभ स्वामी गुरु प्रसाद किने वकियानी। सच सच सच सब कीना कोट मदे किने बिरले चीना। भला भला भला तेरा रूप अत सुंदर अपार अनूप। निर्मल निर्मल निर्मल तेरी बाणी। घट घट सुनी श्रवण वकियानी। पवित्र पवित्र पवित्र पुनीत नाम जपै नानक मन प्रीत। श्लोक संत शरण जो जन परे सो जन उद्रन हार। संत की निंदा नानका बौर बौर अवतार अष्टपदी। संत कै दुखन हार जा कटै। संत कै दुखन जमते नहीं छुटै। संत कै दुखन सुख सब जाए। संत कै दुखन नरक में पाए। संत कै दुखन मत होए मलीन। संत कै दुखन सो बाते हीन। संत के हते को रखै न कोई। संत कै दुखन थान प्रस्त होए। संत कृपाल कृपा जी करै। नानक संत संग निंदक पी तरै। संत के दुखन ते मुख पवै। संतन कै दुखन काग जोन लवै। संतन कै दुखन सर्प जोन पाए। संत कै दुखन त्रिगत जोन किरमाए। संतन कै दुखन तृष्णा मै जलै। संत कै दुखन सब कुछ चलै। संत कै दुखन ते सब जाए। संत कै दुखन नीच निचाए। संत दुखी का था को नाए। नानक संत पावै तौ पीगत पाए। संत का निंदक मात ताई। संत का निंदक किन टिकन न पाई। संत का निंदक मात यारा। संत का निंदक परमेश्वर मारा। संत का निंदक राज ते हीन। संत का निंदक दुखिया अर दीन। संत के निंदक को सर्व रोग। संत के निंदक को सदा बिजोग। संत की निंदा दुख मैं दुख। नानक संत पावै तां सुखा पी हुए मोख। संत का दुखी सदा पवित्र। संत का दुखी किसे का नहीं मित। संत के दुखी कौ डान लाग गए। संत के दुखी कौ सब त्याग गए। संत का दुखी मां अहंकारी। संत का दुखी सदा विकारी। संत का दुखी जन्म मरे। संत की दुख ना सुख ती टरे। संत के दुखी को ना ही ठाओ। नानक संत भावै का ले मिलाए। संत का दुखी अत बीच ते टूटे। संत का दुखी कितै काज न पहुंचे। संत के दुखी को ध्यान फरमाइए। संत का दुखी उजड़ पाइए। संत का दुखी अंतर ते थोता। ज्यों सांस बिना मृतक की लोथा। संत के दुखी की जड़ किछ नाही। आपन बीज आपे ही खाही। संत के दुखी गवर्न राखन हार। नानक संत पावै तन ले उबार। संत का दुखियों बिल लाए। ज्यों जल बिहुन मछली तड़फड़ाए। संत का दुखी भूखा नहीं राजै। ज्यो पाव किंदन नहीं त्रापै। संत का दुखी छुट्टै केला। ज्यो गुआड़ तिलखेत माहि दुहेला। संत का दुखी धर्म ते रहत। संत का दुखी सद मिथिया कहत। किरत निंदक का तुर ही पया। नानक ज्योत भावै सोई थया। संत का दुखी बिगड़ रूप हो जाए। संत के दुखी को दर्ग है मिलै सजाए। संत का दुखी सदा सहकाइय। संत का दुखी न मरै न जीवाइय। संत के दुखी की बुझै न आसा। संत का दुखी उठचलै निराशा। संत कै दुख न तृष्टै कोई। जैसा भाव है तैसा कोई होए। पै किरत न मिटै कोई। नानक जानै सच्चा सोए। ਸਭ ਘਟ ਤਿਸਕਿਓ ਕਰਨੇ ਹਾਰੁ, ਸਦਾ ਸਦਾ ਤਿਸਕੋ ਨਮਸਕਾਰੁ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਉ ਸਾਸ ਗਿਰਾ, ਸਭ ਕਛੁ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਠੀ, ਆਪਣਾ ਖੇਲਾ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪਣਾ ਨਾਮ ਦੇਵੜ ਭਾਗੀ। ਨਾਨਕ ਜਨ ਸੇ ਸਲੋਕ, ਤਜ ਹੋ ਸਿਆਨਕ ਸੁਰਜਨ ਹੋ, ਸਿਮਰ ਹੋ ਹਰ ਹਰ ਰਾਏ, ਕਾਸ ਹਰ ਮਨ ਰਖੋ, ਨਾਨਕ ਦੁਖ ਭਰਮ ਪਉ ਜਾਇ ਅਸ਼ਟਪਦੀ। ਮਾਨੁਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਬਹੁਨ ਤਿਸਨ ਲਾਗੈ ਆਏ, ਮਾਰੇ ਰਾਖੇ ਕੋ ਆ, ਮਾਨੁਕੈ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੂਤ ਸੁਖ ਹੋਏ, ਤਿਸਕਾ ਨਾਮ ਰਖੰਡ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਧਨ ਨ ਲਾਗੈ ਕੋਏ, ਉਸਤ ਮਨ ਮੈਂ ਕਰਨ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨ ਅੰਮ੍ਰਿਤ ਪੀਓ, ਸੁਦਾ ਸੁਹੇਲਾ ਕਰ ਲੈ ਜੀਓ, ਨੈਨੂ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿੰਦ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਜਲ ਮੱਥਾ, ਬੜਭਾਗੀ ਤੇ ਜਨ ਜਗ ਮਾਹੇ, ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਪਛਾਨੈ, ਤੁਤ ਕੀ ਸੋ ਜੀ ਜਾਣੈ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣਾ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿ ਤਿਉ, ਸਰਵ ਰੂਪ ਤਿਉ ਹਰ ਜਨ ਰਹਿ ਤਿਉ, ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮੈਂ ਸੂਈ ਨਿਰਵਾਨ, ਏਕ ਉਪਰ ਜੇ ਜਨ ਕੀ ਆਸਾ, ਤਿਸ ਕੀ ਕੱਟੀ ਅਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨ ਲਾਗੈ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸਿਜਿਆ, ਗੁਰ ਪ੍ਰਸਾਦਾ ਸਭ ਬੂਜਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੂ ਸੁਖਮ ਸੋਈ ਅਸਤੂਰ, ਨੈ ਕਿ ਜਨਮੈ ਨੈ ਕਿਛ ਮਰੈ, ਆਪਣ ਚਲਤਾ ਭੀ ਕਰੈ, ਆਵਨ ਜਾਵਨ ਦ੍ਰਿਸ਼ਟਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਿਕ ਜੁਗਤ ਰਿਸ਼ਤਾ ਪੁਥਾ, ਪਵਨਾ ਸੀਨਾ ਹੀ ਕਿਛ ਕੰਡ, ਧਾਰਨ ਧਾਰ ਰਿਹੋ ਬ੍ਰਹਿਮੰਡ, ਅਲਕ ਅਭੇ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲੇ ਕਿਰਪਾਲ, ਗੁਰ ਕਾ ਸਭ ਜਪੈ ਨਿਹਾਲ, ਉਨਕੀ ਸੇਵਾ ਸੂਈ ਲਾਗੈ, ਜਿਸ ਨੂੰ ਕਿਰਪਾ ਕਰੈ ਬਿਡ ਭਾਗੈ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਉਤਮ ਕਰਮਾਨ, ਜੋ ਕਿਛ ਕਰੈ ਸੁਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤੇ ਸਮਾਏ ਸਮਾਏ, ਉਹ ਸੁਖ ਨਿਦਾਨ ਨੂੰ ਬਣਿਆ, ਆਪਸ ਕੋ ਆਪ ਦੀ ਨੂੰ ਮਾਂ, ਨਾਨਕ ਪ੍ਰਭ ਜਨ ਇੱਕੋ ਜਾਨ, ਸਲੋਕ ਸਰਗ ਕਲਾ ਭਰਪੂਰ, ਪ੍ਰਭਿਰਤਾ ਜਾਨਣ ਹਾਰ, ਜਾ ਕੇ ਸਿਮਰਨ ਉਦਰੀਏ, ਨਾਨਕ ਤਿਸ ਬਲਿਹਾਰ ਅਸ਼ਟਪਦੀ, ਟੂਟੀ ਗਾਡਨ ਹਾਰ ਗੋਪਾਲ, ਸਰਬ ਜੀ ਆਇਆ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਵਾਹੇ, ਤਿਸ ਤੇ ਬਿਰਤਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ
1: ਜਾਪੂ, ਜੇ ਸੋ ਪ੍ਰਾਣੀ ਲੋਚੇ ਕੋਏ, ਤਿਸ ਫਿਰ ਨਾਹੀ ਤੇਰੇ ਕਿਛ ਕਾਮ, ਗਤ ਨਾਨਕ ਜਪੇ ਕਰਨਾਮ, ਅਰੂਪੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜੋਰ ਸਲਕੜ ਸੋਹੇ, ਧਨਵੰਤਾ ਹੋਏ ਕਿਆ ਕੋ ਗਰਬੇ, ਜਾਂ ਸਾਸੇ ਚਿਸਕਾ ਦੀਆ ਦਰਬੇ, ਅੱਜ ਸੂਰਾ ਜੇ ਕੋ ਕਹਾਵੇ, ਪ੍ਰਭ ਕੀ ਕੜਾ ਬਿਨਾ ਕਹਿ ਧਾਵੇ, ਜੇ ਕੋ ਹੋਏ ਬਹਿ ਦਾ ਤਾਰ, ਤੇ ਦੇਣ ਹਾਰ ਜਾਣੇ ਗਵਾਰ, ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ, ਨਾਨਕ ਸੋਜਣ ਸਦਾ ਰੋਗ, ਜੋ ਮੰਦਰ ਕੋ ਥਾਮੇ ਥੰਮਣ, ਜੋ ਗੁਰ ਕਾ ਸ਼ਬਦ ਮਨੇ ਸੰਮਣ, ਜੋ ਪਖਾਣ ਨਾਲ ਚੜ ਤਰੇ, ਪ੍ਰਾਣੀ ਗੁਰ ਚਰਨ ਲਗਨ ਤਰੇ, ਜੋ ਅੰਧਕਾਰ ਦੀ ਪ੍ਰਕਾਸ ਗੁਰਦਰਸ਼ਨ ਦੇ ਵਿਗਾਸ, ਜੋ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋ ਤਿਰਟਕਾਵੇ, ਤਿਨ ਸੰਤਨ ਕੀ ਪਾਛੋ ਤੂਰ, ਨਾਨਕੀ ਹਰ ਲੋਚਾ ਪੁਰ ਮਨ ਮੁਰ ਕਾਏ ਬਿਲਾਈਏ ਪੁਰਲੇ ਕਾਲੇ ਆਪਾਈ ਲੋਕ ਸੋ ਪ੍ਰਭ ਦੇਵਨਹਾਰ ਅਵਰ ਤਿਆਗ ਤੁਤ ਸੇ ਚਿਤਾਰ ਜੋ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਬਸ ਆਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜੋ ਹਿਰਦੇ ਮਾਹੇ ਨਾਨਕ ਬਸ ਛੇਤੀ ਕਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜ ਮਾਲੇ ਮਨ ਮੋਰ ਰਾਮ ਨਾਮ ਹਿਰਦੇ ਮੈਂ ਤੋੜ ਲਾਲ ਖੇ ਸੰਤੇ ਸੰਚਾਲ ਔਰ ਤਿਆਗ ਪਿਛਿਆ ਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਦਰ ਕੇ ਸੋਏ ਇਹੋ ਅਪਾਰ ਲਾ ਪਾਰੇ ਨਾਨਕ ਤਾਂ ਕੇ ਸਦਵ ਲਿਆਰੇ ਚਰਨ ਸਾਧ ਕੇ ਤੋਇ ਤੋ ਪੀਓ ਅਰਪ ਸਾਧ ਕੋ ਆਪਣਾ ਜੀਉ ਸਾਧ ਕੀ ਧੂਰ ਕਰੋ ਸਨਾ ਸਾਧ ਉਪਰ ਜਾਈ ਕੁਰਬਾਨ ਸਾਧ ਸਿਵਾਉਟ ਭਾਗੀ ਪਾਈਏ ਸਾਧ ਸਭ ਕੀਰਤਨ ਗਾਈਏ ਅਨਕ ਬਿਗਨਤੇ ਸਾਧੂ ਰਾਖੇ ਹਰ ਗੁਣ ਗਾਏ ਅਵਰਸ ਕਾਖੇ ਓਟ ਗਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੂਖੇ ਕੋ ਦੇਵਤਾਰ ਸਰਬਧਾਨ ਜਾ ਕੇ ਦ੍ਰਿਸ਼ਟੀ ਮਾਇ ਪੂਰਵ ਲਹਿ ਕਾ ਲੈਣ ਪਾਏ ਸਭ ਕੁਛ ਤਿਸਕਾ ਹੋ ਕਰਨੇ ਯੋਗ ਤਿਸ ਮਨ ਦੂਸਰ ਪੁਆੜੋਗ ਜਪ ਜਨ ਸਦਾ ਸਦਾ ਦ੍ਰਿਣੀ ਸਭ ਤੇ ਊਚ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਧੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵਿਆ ਪ੍ਰਤੀਤ ਭਗਤ ਭਗਤ ਸੁਣੀਏ ਤੇ ਲੋਇ ਜਾ ਕੇ ਹਿਰਦੇ ਏਕ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨਰੇਖਣ ਰੰਕਿਸ਼ ਰੇਗੁਣ ਤੇ ਪ੍ਰਭਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਟਕੜੇ ਅਵਨਾਸੀ ਪ੍ਰਮਨ ਮੇਰਾ ਕੋ ਮਾਨੁ ਕੀ ਤੁਮ ਪ੍ਰੀਤਿਆ ਤਿਸ ਤੇ ਪਰੇ ਨਾਏ ਕਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਧਨਾ ਗੈਰ ਕਬੀਰ ਦੇਸ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾ ਦਿਆਲ ਪਸੰਦ ਸਾ ਤੇਰੇ ਕੀ ਚਰਨੀ ਪਾਓ ਨਾਨਕੇ ਮਨ ਪਿਲ ਰਹੋ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪਰਨ ਜਾ ਕਾ ਨੇਤਰ ਪੂਰ ਇਸ ਕਾ ਮੰਤਰ ਨਾ ਜਾਣੇ ਔਰ ਅੰਦਰੂ ਮੰਗਲ ਸਰ ਜਾ ਕੇ ਸਰਬ ਥੋ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਮ ਮੈਂ ਤਿਸਰ ਕ੍ਰਿਸ ਮੈਂ ਭੋਗੀ ਧਿਆਏ ਧਿਆਏ ਭਗਤੀ ਸੁਖ ਪਾਇਆ ਨਾਨਕ ਪੁਰਖਾ ਕਿਨਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਹੀ ਸਗਲ ਦੇਵ ਹਾਰੇ ਉਗਾਏ ਪਿਤਾ ਕਾ ਜਨਮ ਤੇ ਜਾਣੇ ਭੂਤ ਸਗਲ ਪ੍ਰੋਈ ਆਪਣੇ ਸੂਤ ਸਮਰਥ ਗਿਆਨ ਧਿਆਨ ਜਾਂਦੇ ਜਨਦਾਸ ਨਾਮ ਧਿਆਏ ਸੇ ਤੇ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈ ਸਾਜ ਨਾਵੇ ਤੈ ਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਕਰੰਗ ਨਾਨਾ ਬਿਰਕੀ ਨੋ ਵਿਸਤਾਰ प्रभु नासी एक ओंकार नाना चलत करे खन माए पूरे पूर्ण सुटाए नाना बिरकर बंत बनाई अपने कीमत आपे पाई सब कट तिसके सब तिसके ठाव जब जब जीवे नान कर लाओ नाम के तारे सगले जंत नाम के तारे खड़ ब्रह्मण नाम के तारे सिमरत वेद प्राण नाम के तारे सुन ज्ञान ध्यान नाम के तारे आगास पताल नाम के तारे सगले आकार नाम के तारे प्रयासा पवन नाम के संग उदेश सरुण कर कृपा इस अपने नाम लाए नानक उठे पल में सोजन कर पाए रूप सत जाका सत स्थान पुरख सत केल प्रधान करतू सत सत जा की वाणी सत पुरख सामै सी सत कर्म जा की रचना सत मूल सत सत पत सत करनी निर्मल निर्मली जिसे बजाए ते सब पड़े सत ना प्रभ का सुदाई विश्वास सत नान गुरते पाई चरण सत साधु देश सत जन जाके रिज प्रवेश सत नृत बूझे जी कोई नाम युक्त तैंगत हुए आप सत किया सब सत आपे जाने अपन मिर्गत जिसकी सेट सो करने हार अवर्ण भूज करत विचार करते की मित ना जाने किया नानक जो तिस पावे सो वर्तिया बिस्मण बिस्म पै बिस्माद जिन बूझिया ते साया स्वाद प्रभ के रंग राज रहे गुर के बचन पदार्थ लय ओए दाते तो काटन हार जा के संग परे संसार जन का सेवक सोड़ पाकी जन के संग एक ले लागी गुण गोविंद कीर्तन गावे गुर प्रसाद नानक पल पावे श्लोक आद सच जगाद सच है पै सच नानकोसी पै सच अष्टपदी चरण सत सत परसनहार पूजा सत सत सेवदार दर्शन सत सत पेखनार नाम सत सत ध्यानहार आप सत सत सत तारी आपे गुण आपे गुणकारी शब्द सत सत प्रवक्ता सुरत सत साजा सुनता बूझण हार को सत सब होए नानक सत सत रसोए सास रूप रिजगन मानिया करण करावण तिन मूल पछानिया जा कर दे विश्वास प्रवाया तत् ज्ञान तिस मन प्रठाया पै ते निरपो होए बसाना जिस विजया तिस मैं समाना बस्त मैले बस गढ़ाई ताको पिन न कहना जाई बूझे बूझण हार बबीक नारायण मिले नानकेक ठाकर का सेवक आज्ञाकारी ठाकर का सेवक सदा पुजारी ठाकर के सेवक है मन प्रतीत ठाकर के सेवक की निर्मल रीत ठाकर को सेवक जाने संग प्रभु का सेवक नाम के रंग सेवक को प्रभु पालन हारा सेवक की राके नकारा सो सेवक जय दया प्रभु तारे नानक सो सेवक सा सा सुमारे अपने जन का पर्दा ढाके अपने सेवक की सर पर राके ਆਪਣੇ ਦਾਸ ਕੋ ਦੇਵ ਉਡਾਈ, ਆਪਣੇ ਸੇਵਕ ਕੋ ਨਾਜ ਪਾਈ, ਆਪਣੇ ਸੇਵਕੀ ਆਪਤ ਰਾਖੇ, ਤਾਂ ਕਿ ਗਤਮਿਤ ਕੋਣ ਲਾਖੇ, ਪ੍ਰਭ ਕੇ ਸੇਵਕ ਕੋ ਨਾ ਪੂਜੇ, ਪ੍ਰਭ ਕੇ ਸੇਵਕ ਪੂਜ ਦੂਜੇ, ਜੋ ਪ੍ਰਪਣੀ ਸੇਵਾ ਲਾਇਆ, ਨਾਲ ਸੋ ਸੇਵਕ ਰਹਿ ਲਿਖ ਪਾਇਆ, ਨੀਕੀ ਕੀਰੀ ਮੈਂ ਕਰ ਰਾਖੇ, ਭਸਮ ਕਰੇ ਲਸਕਰ ਕੁੜ ਲਾਖੇ, ਜਿਸ ਕਾ ਸਾਥ ਨ ਕਾੜ ਤਿਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਣ ਜਤੀ ਕਰਤਬੋ ਭਾਤ, ਤਿਸ ਕੇ ਕਰਤ ਬਿਰਥੇ ਜਾਤ, ਮਾਰੇ ਰਾਖੇ ਔਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੇ ਪ੍ਰਾਣੀ, ਜਪ ਨਾਨਕ ਪ੍ਰਭ ਪ੍ਰਾਣੀ, ਵਾਰੋ ਵਾਰ ਵਰਤੋ ਜਪੀਏ, ਪੀ ਅੰਮ੍ਰਿਤ ਹੇ ਮੰਤ ਪ੍ਰਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਵਰ ਨਹੀਂ ਲਟਾਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਔਰ ਨਾਮ ਕਾ ਸੰਗ, ਨਾਮ ਰਸ ਜੋ ਜਾਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਊਠ ਬੈਠ ਸੋਖਤ ਨਾਮ, ਕਉ ਨਾਨਕ ਜਨ ਕੇ ਸਦ ਕਾਮ, ਬੋਲੋ ਜਸ ਜੇ ਬਾਜ ਰਾਤ, ਪ੍ਰਭ ਆਪਣੇ ਜਨ ਕੀ ਨੀ ਰਾਤ, ਕਰੇ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਚੂਹਵਾ ਹੋ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ, ਤਿਸ ਕੀ ਮਹਿਮਾ ਕੌਣ ਬਖਾਨੂ, ਤਿਸ ਕਾ ਗੁਣ ਕਹਿ ਇੱਕ ਨ ਜਾਣੂ, ਆਠ ਪੈਰ ਪ੍ਰਭ ਸੇ ਅਜੂਰੇ, ਕਉ ਨਾਨਕ ਸੇ ਜਰ ਪੂਰੇ, ਮਨ ਮੇਰੇ ਤਿਨ ਕੀ ਉਠਲੇ, ਮਨ ਤਨ ਆਪਣਾ ਤਿਨ ਜਨ ਦੇ, ਜਿਨ ਜਨ ਆਪਣਾ ਪ੍ਰਭ ਪਛਾਤਾ, ਸੋ ਜਨ ਸਰਬ ਸੁਖ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੇ, ਤਿਸ ਕੇ ਦਰਸ ਸਾ ਪਾਪ ਮਿਟਾਵੇ, ਅਵਲ ਸਿਆਣ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਓ, ਤਿਸ ਕੇ ਸੰਗ ਸਿਖ ਉਤਰੇ, ਨਾਨਕ ਹਰ ਗੁਣ ਗਾਵਟ ਪ੍ਰੀ, ਸਤਿਗੁਰ ਸੇਕੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸੇਕੀ ਗੁਰ ਗੁਰਬਤ ਲਰੇ, ਗੁਰਬਚਨੀ ਹਰ ਨਾਮ ਚਰੇ, ਸਤਿਗੁਰ ਸੇਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਸਤਿਗੁਰ ਸੇਖੋ ਨਾਮ ਧੰਦੇ, ਗੁਰ ਕਾ ਸਿੱਖ ਵਡ ਭਾਗੀ, ਸਤਿਗੁਰ ਸੇਖਾ ਹਲਤ ਪਲਤ ਸਵਾਰੇ, ਨਾਨਕ ਸਤ ਸਿੱਖੋ ਜੀ ਨਾਲ ਸਮਾਰੇ, ਗੁਰ ਕੀ ਗ੍ਰਹਿ ਸੇਵਕ ਜੂ ਰਹੇ, ਗੁਰੂ ਕੀ ਆਗਿਆ ਮਨ ਮੇ ਸੇ, ਆਪ ਸਕੂ ਕਰ ਕਛ ਨ ਜਾਵੇ, ਹਰ ਹਰ ਨਾਮ ਤੇ ਸਤਿਆਵੇ, ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰ ਹੋਏ ਨੇ ਕਮੀ, ਇਸ ਕੋ ਪ੍ਰਭ ਸਵਾਮੀ ਆਪਣੀ ਕਿਰਪਾ ਜੇ ਸਾਫ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ, ਬੀਸ ਵਿਸੇ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਕਰ ਜਾਣੇ, ਸੋ ਸਤਿਗੁਰੂ ਜਿਹੜੇ ਹਰ ਨਾਉ ਅਣਕ ਵਾਰ ਗੁਰ ਕੋ ਬਲ ਜਾਓ, ਸਰਬਨਾਨ ਜੀ ਕਾ ਦਾਤਾ, ਆਠ ਪੈਰ ਪਰ ਰਤਾ, ਬ੍ਰਹਮੇ ਜਨ ਜਨਮੇ ਪਰ ਬ੍ਰਹਮ, ਇੱਕ ਆਪ ਨਹੀਂ ਕਿ ਪਰਮ, ਸਹਿ ਸਿਆਣ ਲੈ ਜਾਈਏ, ਨਾਨਕ ਐਸਾ ਗੁਰਬਾ ਕੀ ਪਾਈ ਸਫਲ ਦਰਸ਼ਨ ਪੇਖ ਪਨੀਤ ਪਰ ਸਰਚਰਨ ਗਾਂਧਰ ਮਰੀਤ ਪੇਟ ਸੰਗ ਰਾਮ ਗੁਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਣ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਆਖਿਓ ਜਾਂ ਕਾ ਮੰਤਰ ਅਮਰਦਿਸ਼ਟ ਵੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਲ ਜਿਸ ਪਾਵੇ ਤਿਸ ਲੈ ਮਿਲਾਏ ਜੇ ਵਾਹਿਕ ਉਸਤਤ ਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਹੋਨ ਪੌਚ ਪ੍ਰਾਣੀ ਅਗਮਿਆ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀਮਤ ਕਿਨੇ ਨ ਪਾਈ ਅਨ ਭਗਤ ਬੰਧਨਿਤ ਕਰੇ ਚਰਨ ਕਮਲ ਹਿਰਦੇ ਸੁਰੇ ਸਤ ਬਲਿਹਾਰੀ ਸਤਿਗੁਰੂ ਆਪਣੇ ਨਾਨਕ ਜੀ ਪ੍ਰਸਾਦ ਆਏ ਸਭ ਜਪਣੇ ਇਹ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪ੍ਰਕਾ ਨਾ ਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ ਸੇਵ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀ ਪ੍ਰਗਾਸੇ ਨਾਨਕ ਪਰਮੋ ਦੁਖ ਤੇ ਐਨਾਸੇ ਤਉਤ ਮਾਹੇ ਟਾਂਡ ਵਰਤਾਈ ਅੰਧ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਦੇਸੇ ਪਉ ਚੁੱਕਾ ਨਿਰਪੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਰਾਰੀ ਥਿਤ ਪਾਈ ਚੂਕੇ ਪਰਮ ਗਉਣ ਸੁਣ ਨਾਨਕ ਹਰਾ ਜਾ ਸਰਵਣ ਨਿਰਗੁਣ ਆਪ ਸਰਗਣ ਪੀ ਓਹੀ ਕਲਾ ਤਾਰ ਤਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਈ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਣਕ ਬਾਤ ਨਾਨਕ ਬਲਿਹਾਰੀ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਭੀ ਚਾਰ ਹਰ ਹਰ ਨਾਮ ਕਮਾਵਨ ਨਾਨਕ ਇਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਆਧਾਰ ਅਵਰ ਪਾਵ ਸਮੀਤ ਵਿਸਾਰੂ ਚਰਨ ਕਮਲ ਰਿਧ ਮੈਂ ਉਰਤਾਰੂ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵੱਥ ਏ ਤਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤੇ ਕਾਸ ਰਾਖੋ ਮਨ ਬਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਜਾਰ ਕੋ ਟੁੱਟ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸੋ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪਰੀ ਜਿਸੋ ਬਾ ਕੋ ਕਰੈ ਭਲੀ ਕਰਨੀ ਸਾਸੂ ਬਾ ਭਜ ਹਰ ਕੀ ਸਰਨੀ ਅਨਿਕ ਪਾਵੀ ਰੋਗ ਨਾ ਜਾਹੇ ਰੋਗ ਮਿਟੈ ਹਰ ਅਵਖਦ ਲਾਏ ਸਰਵ ਨਿਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹਰ ਕੈ ਨਾਹੀ ਦਾਸ ਧਾਵਤਾ ਬੈਠਾਏ ਤਾਕੂ ਬਿਗਨ ਨਾ ਲਾਗੈ ਕੋਏ ਜਾ ਕੈ ਹਿਰਦੈ ਵਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸਹਿ ਪੂਰਨ ਹੋਇਆ ਸੁ ਭਗਤ ਪਾਇ ਆਤਮ ਪ੍ਰਗਾਸ ਤਿਤ ਕਰ ਜਾਏ ਵਸੈ ਬਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੈ ਸੁ ਕਾਚੂ ਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਪਾਵਨਾ ਚੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗ ਨਾ ਚਾਲ ਸਥਿਰ ਧਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤ ਮੀਤ ਕੁਟੰਬਰ ਬਣ ਤੈਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਪਾ ਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਹਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਗਤ ਪਾਵੋ ਸਾਰ ਭੂ ਸਤ ਹਰ ਕੋ ਨਾਉ ਸਹਿ ਸੁਭਾਏ ਨਾਨੂ ਗੁਣ ਗਾਉ ਗੁਣ ਗਾਵ ਤ੍ਰਿ ਉਤਰ ਸਮੈਲੋ ਬਿਨ ਸੁਜਾਏ ਹੋਮੈ ਬਿਖ ਫੈਲੋ ਹੋਇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸੁਰ ਨਾਮ ਸੰਭਾਲ ਛਾੜ ਸਿਆਨੁ ਸਗਲੀ ਮਨਾ ਸਾਸਨ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨ ਆਹ ਏਕ ਸਿਕੇ ਗੁਣ ਗਾਉ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰੇ ਪ੍ਰਭਆਪ ਅਨਿਕ ਵਿਸਤਾਰ ਏਕ ਦੇ ਭਏ ਕਰਾਤ ਪ੍ਰਾਛਿਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਮੈਂ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੂ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾ ਪ੍ਰਸਾਰ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਭਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦੇ ਨਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਕ ਜਨ ਭਇਆ ਜਨ ਮਰਨ ਦੁਖ ਭ੍ਰਮ ਗਇਆ ਛਪੁਨੀ ਸਰਦਾ ਸਭ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸਕਾ ਸਾਥਿ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਹਵਰੈ ਨਾਮ ਜਪਾਵੋ ਭਗਤ ਪਾਇ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੁੱਢਤ ਜਾਤ ਪਾਏ ਵਿਸਰਾਮ ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਨੇ ਅੰਤਰ ਹੀ ਸੁਆਉ ਨੇਤਰੋ ਬੇਗਦਰ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗ ਜਨਾ ਕੈ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਇਕ ਬਸ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਇਆਲ ਭਗਤ ਵਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਬ੍ਰਤਪਾਲ ਆਦਿ ਗੁਰ ਕਾਰਨ ਕਰਤਾਰ ਭਗ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਇਕ ਨਿਮ ਕਰਕੇ ਗੁਣ ਗਾਏ ਅਨਿਗਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਕਾਰਿਉ ਕਛ ਨ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤਾ ਬੈਰ ਵਿਰੋਧ ਕੇ ਸੰਕਮਾ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਸੋ ਕਹੁ ਕਿਸੈ ਬਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਬ ਮੂਹ ਕਾਕ ਸੋਭਤ ਭਰਮ ਆਪਨ ਕੇਲਾ ਵਰਤੀ ਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੁ ਕਿਸ ਕਹੁ ਗਨੀ ਜਬ ਏਕੈ ਰਗਮ ਪਾਰੁ ਤਬ ਨਰਕ ਸੁਰ ਕਹੁ ਕੌਣ ਅਵਤਾਰੁ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸਿਵ ਸਖਤ ਕਹੋ ਕਿਤ ਠਾਈ ਜਬ ਆਪ ਹੈ ਆਪ ਆਪਣੀ ਜੋਤਰ ਹੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਨ ਚਲ ਤਾਪ ਕਰਨੈ ਹਾਰ ਨਾਨਕ ਠਾਕੁਰ ਰਗਮ ਪਾਰ ਅਵਿਨਾਸੀ ਸੁਖ ਆਪਣੇ ਆਸਨ ਤਹਿ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਭਿਗਤ ਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਚ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਵਾਧੇ ਆਪਨ ਆਪ ਆਪੀ ਅਚਰ ਜਾ ਨਾਨਕ ਆਪਣ ਰੂਪਾ ਪੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ तै चल चिद्र लगत कौ कीस। जय जो सुरूपी जो संग समावै, तै किसै भूकवन तृप्तावै, करन करावन करने हार। नानक करते का नाहि सुमार, जब अपनी शोभा अपन संग बनाई, तब कवन माय बा मित्र सुत भाई। जय सर्व कला आपै प्रवीन, तै वेद कतेव कहा को चीन। जब अपना पापुर धारै, तो सगन अपसगन कहा विचारै। जय अपन ऊचा अपन अपनी रात, कौन ठाकुर कौन कही अचेरा। बिस्मन बिस्म रहे बिस्माद, नानक अपनी गत जन आप। जय अचल अचेद भेद समाया, उहां किसै व्यापत माया। पुस्कुआ पया देश, त्यो गुण का नाही प्रवेश। जय कह एक एक भगवंता, ते कौन अचिंत किस लागे चिंता। जय अपन आपा पतियारा, ते कौन कथे कौन सुनने हारा। बहु बेअंत ऊच दे उचा, नानक पुस्कुआ पै पहुंचा। जय पृथ्वी उपर पंचकार, त्यो गुण में किन्नो विस्तार। पाप पुनत पई कहावत को, नरको सुर्ख बंछावत। आल जाल माया जंजाल, हो मैं मोह भरम पै भार। दुख सुख मान अपमान, अनेक प्रकार कियो बखियान। अपन खेल आप कर देखै, खेल सुको चैतु नानक। कह जय विगत भगत है आप, जय पसरै पासार संत प्रताप। दो पाका आपे धनी, उनकी शोभा अनु बनी। आप कौत करै आनंद चोज, आप रस भोग निर्जोग। जिस भावै तिस नाहि लावै, जिस भावै तिस अपनाहि लावै। जिस

ਸ੍ਰੀ ਜੰਤ ਕੇ ਠਾਕੁਰ ਆਇਆ ਪੇ ਵਰਤਨਹਾਰ, ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ। ਆਪ ਕਥੈ ਆਪ ਸੁਣਨੈ ਹਾਰ, ਆਪਹੇ ਕਾ ਵਿਸਤਾਰੂ, ਜਾਤ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛੁ ਹੋਏ, ਆਪਣ ਸੂ ਸਭ ਜਗਤ ਪੁਰੋਏ, ਜਾ ਕੋ ਪ੍ਰਭ ਜੀ ਆਪ ਬੁਝਾਈ, ਸਚ ਨਾਮ ਸੂਈ ਜਨ ਪਾਏ, ਸੋ ਸਮਦਰਸੀ ਤਤ ਕਵਿਤਾ, ਨਾਨਕ ਸਗਲ ਸ੍ਰਿਸ਼ਟ ਕਾ ਜੀਤਾ, ਜੀ ਜੰਤਰ ਸਭਤਾ ਕਹਿਹਾ, ਦੀਨ ਦਿਆਲ ਅਨਾਥ ਕੁਨਾਥ, ਜਿਸ ਰਾਖੈ ਤਿਸ ਕੋਈ ਨ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਤਿਸ ਤਜ ਅਵਰ ਕਹਾ ਕੁ ਜਾਈ, ਸਭ ਸਿਰੇਕ ਨਿਰੰਜਨ ਰਾਏ, ਜੀ ਕੀ ਜੁਗ ਜਾ ਕੈ ਸੁਭਾਥ, ਅੰਤਰ ਬਾਹਰ ਜਾਨੂ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾ ਸੁਧਾ ਬਲਿਹਾਰ, ਪੂਰਨ ਪੂਰਹਿ ਦਿਆਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੈ ਆਪ, ਅੰਤਰ ਜਾਮੀ ਰਿਹੋ ਵਿਆ, ਪ੍ਰਿਤ ਪਾਲੈ ਜੀਨ ਬਭਾਤ, ਜੋ ਜੋ ਰਚੋ ਸੋ ਤਿਸੈ ਧਿਆਤ, ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰੇਕ ਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕ ਕੋ ਸੇਵਾ ਬਣਿਆਏ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾਖੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭੈ ਨਿਰਵੈਰ, ਬੰਧਨ ਪੂਜੈ ਗੁਰ ਕੇ ਪੈਰ, ਏ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਿਆ ਪਹਿ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਪਰਮ ਆਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖਾ ਕਰੋ ਉਧਾਰ, ਅੰਮ੍ਰਿਤ ਬਚਨਰ ਕੇ ਗੁਣ ਗਾਓ, ਪ੍ਰਾਣ ਤਰਨ ਕਾਇ ਹੈ ਸੁਆਉ, ਆਠ ਪੈਰ ਪ੍ਰਪਿਖ ਹਨੇਰਾ, ਮਿੱਟਾ ਗਿਆਨ ਬਿਨ ਸਹਿ ਅੰਧੇਰਾ, ਸੁਨੁਪਦੀ ਸਿਰ ਦੈ ਵਸਾਓ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਬਲ ਦੋਇ ਲਿਓ ਸਵਾਰ, ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ, ਮੰਤਰ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸਚ ਵਾਪਾਰ ਕਰੋ ਵਾਪਾਰੀ, ਦਰ ਗਹਿਨ ਬਹਿ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਬਹੁਰ ਨਾਇਆ ਵਹਿ ਜਾਏ, ਤਿਸ ਤੇ ਦੂਰ ਕਾ ਕੁ ਜਾਏ, ਉਬਰੈ ਰਾਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋ ਵਸੂਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ, ਸਿਰ ਉਪਰ ਟਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅਮਰਜਾ ਕੀ ਦ੍ਰਿਸ਼ਟ, ਦਰਸ਼ਨ ਭੇਖਤ ਕੁਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੁਹੋਤ ਨਿਹਾਲ, ਤਾਕੈ ਨਿਕਟ ਨਾਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸੁ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸੁ ਅਸ਼ਟਪਦੀ। ਸੰਤ ਸੰਗੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ, ਸਗਲ ਸਮਗਰੀ ਇਕ ਘਟ ਮਾਹੇ, ਅਨਿਕ ਰੰਗ ਨਾਨਾ ਦਿਸ਼ਟਾਹੇ, ਨਉ ਨਿਦਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਬਿਸਰਾਮ, ਸੁਨ ਸਮਾਧਨ ਹੱਥੈ ਨਾਥ, ਕਹਿ ਨਾ ਜਾਈ ਚਰਚ ਬਿਸਮਾ, ਤਿਨ ਦੇਖਿਆ ਜਿਸਾਬ ਦਿਖਾਏ, ਨਾਨਕ ਤਿਹ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਧਰਨ ਵਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਧ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈਸੰਤ ਰਵਾਹੀ, ਚਾਰ ਕੁੰਡ ਦੈ ਤਿਸੇ ਸਮਾਹੀ, ਤਿਸ ਤੇ ਭਿੰਨ ਨਹੀਂ ਕੋਟਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸਿਅਰ ਸੂਰ ਨਖਿੱਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਡੋਲ ਨਾ ਕਬ ਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਿਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਬਚਨ, ਸਰਬਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਈ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀਓ ਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭਤੀ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏਕ ਅੰਕਾਰ, ਨਿਕਲਾ ਲਕੀ ਨਹਿ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪਾ ਭਰਪੂਰ, ਅੰਤਰ ਗਜ ਸਾਪ ਜਨਾਏ, ਨਾਨਕ ਤਿਸ ਜਨਿਆ ਬੁਝਾਏ, ਸਰਭੂਤਾ ਵਰਤਾਰਾ, ਸਰਵ ਨੈਨਾ ਭੇਖਣਹਾਰਾ, ਸਗਲ ਸਮਗਰੀ ਜਾ ਕਾ ਤਨ ਆਪਣ ਜਸਾ।

ਕਿਆ ਜਾਏ। ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸਤੇ ਹੋਈ ਸੁਨਾਹੀ ਬੁਰਾ ਪੂਰੈ, ਕਹੋ ਕਿਨੈ ਕਛ ਕਰਾ। ਆਪ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੈ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਚ ਉਤ ਪੁੱਤ ਆਪਣ ਸੰਗਰਾਜ, ਤਾਂ ਕੀ ਗਤਮਿਤ ਕਹੀ ਨਾ ਜਾਏ। ਦੂਸਰ ਹੋਏ ਤਾਂ ਸੋਝੀ ਪਾਏ, ਕਿਸਕਾ ਕੀਆ ਸਭ ਪ੍ਰਵਾਨ। ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤਿਸ ਦਾ ਸੁਖ ਹੋਇਆ। ਮਿਲਾਏ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪਰ ਸਾਸਵ ਜਗਤ ਤਰਾਇਆ। ਜਨ ਆਵਨ ਕਾਹਿਆ ਸੁਆਉ, ਜਨ ਕੈ ਸੰਚਿਤਿਆ ਵੈ ਨਾਉ। ਆਪ ਮੁਕਤ ਮੁਕਤ

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਾਰਤ ਧਵਲ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਸਾਲਾ ਹਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
सुनाए सत संतोख ज्ञान, सुनाए आठ साठ का स्नान, सुनाए पढ़ पढ़ पावे मान, सुनाए लागे सहज ध्यान, नानक भगतां सदा विगास, सुनाए दुख पाप का नास, सुनाए सरा गुणा के गाह, सुनाए सिख पीर पातशाह, सुनाए अंधे पावे राहो, सुनाए हाथ होवे असगाहो, नानक भगतां सदा विगास, सुनाए दुख पाप का नास, मन्ने की गत कही न जाए, जे को कहे पिछै पछुताए, कागद कलम न लिखण हार, मन्ने का बह करण विचार, ऐसा नाम निरंजन होए, जे को मन जाने मन कोए, मन्ने सुरत होवे मन बुद्ध, मन्ने सगल भवन की सुध, मन्ने मोहे चोटा न खाए, मन्ने जम कै साथ न जाए, ऐसा नाम निरंजन होए, जे को मन जाने मन कोए, मन्ने मार्ग ठाक न पाए, मन्ने पत स्यों परगट जाए, मन्ने मग न चले पंथ, मन्ने धर्म से तीसन बंद, ऐसा नाम निरंजन होए, जे को मन जाने मन कोए, मन्ने पावह मुख द्वार, मन्ने परवार साधार, मन्ने तरै तारी गुर सिख, मन्ने नानक पवे ना भिखु, ऐसा नाम निरंजन होए, जे को मन जाने मन कोए, पंच प्रवान पंच प्रधान, पंचे पावह दरगह मान, पंचै सोहै दर राजान, पंचा का गुर एक ध्यान, जे को कह करै विचार, करते कै करने नाही सुमार, तौल धर्म दया का पूत, संतोख थाप रखिया जिन सूत, जे को बुझै होवै सचियार, तबलै उपर केता पार, धरती होर पर होर होर, तिस ते पार तलै कवन जोर, जी जात रंगा के नाव, सबना लिखिया गुड़ी कलाम, एहो लेखा लिख जाने कोए, लेखा लिखिया केता होए, केता तान सवाले हो रूप, केती दात जाने कौन पूत, कीता पसाओ एको कवाओ, तिस ते होए लख दरियाओ, कुदरत कवन कहा विचार, वारिया न जावा एक वार, जो तुत पावे साई भलीकार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती असंख दातार, असंख सूर मोह पख सार, असंख मोन लिव लाए तार, कुदरत कवन कहा विचार, वारिया न जावा एक वार, जो तुद पावे साई भलीकार, तू सदा सलामत निरंकार, असंख मूरख अंध कोर, असंख चोर हराम खोर, असंख अमर कर जाहे जोर, असंख गाल वड हत्या कमाहे, असंख

ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਪਲਿਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲੇਖਨ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੁ ਨਾ ਕੋਈ ਜਾ ਕਰਤਾ ਸਿਰ ਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸੁਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰਾ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਏਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏ ਵੱਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇ ਵੱਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋਤ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰੇ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੇਤੇ।

ਕੀਤੇ ਬੁੱਧ ਆਖਹ ਦਾਨਵ ਆਖਹ ਦੇਵ ਆਖਹ ਸੁਰ ਨਰ ਮੁਨ ਜਨ ਸੇਵ ਕਿਤੇ ਆਖਹ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਕਿਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਜੇ ਵੜ ਭਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ ਕਿਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾਮਾ ਛੁਪਾਇਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧ ਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਏ ਹੋਏ ਇਕੀਸ ਸੁਣ ਗਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ
ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁੱਧ ਨਾਥ, ਕਿਤੇ ਕਿਤੇ ਦੇਵੀ ਵੇਸ, ਕਿਤੇ ਦੇਵ ਦਾਨਵ ਮੁਨ, ਕਿਤੇ ਕਿਤੇ ਰਤਨ ਸਮੁੰਦ, ਕਿਤੇ ਆਖਾਣੀ, ਕਿਤੇ ਆ ਬਾਣੀ, ਕਿਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਾਹੈ ਪਿਛੈ ਪਸ਼ੋ ਤਾਏ, ਤਿੱਥੈ ਘੜੀਐ ਸੂਰਤ ਮਤ ਮਾਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇਲੂ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗ ਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤਵਾ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ, ਭੇਖ ਕੋ ਕਹਿ ਨ ਸਕਤ ਕਿਹ, ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਿਹ ਜੈ ਕੋਟ ਇੰਦਰ ਇੰਦਰਾਣ, ਸਾਹੁ ਸਾਹਾਣ ਗਣ ਜੈ ਤ੍ਰਿਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਾਨ, ਤ੍ਰਿਣ ਕਹਿਤ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਯਾਤ ਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਤਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਤੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਧੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੁਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਪਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਤਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਪੰਗੇ, ਨਮਸਤੰਗ ਅਗੰਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਤਾਮੇ, ਨਮਸਤੰਗ ਨਿਰਬਾਮੇ,
నమో సర్వకాలే నమో సర్వదయాలే నమో సర్వరూపే నమో సర్వభూపే నమో సర్వఖాపే నమో సర్వథాపే నమో సర్వకాలే నమో సర్వపాలే నమస్తస్తదేవ నమస్తం అపేవ నమస్తం అజానమే నమస్తం సుబానమే నమో సర్వగౌనే నమో సర్వపహునే నమో సర్వరంగే నమో సర్వపంగే నమో కాలకాలే నమస్తస్తదయాలే నమస్తం అభర్ణే నమస్తం అమర్ణే నమస్తం జరారం నమస్తం కృతారం నమో సర్వతందే నమో సాత అబందే నమస్తం నిర్సాకే నమస్తం నిర్బాకే నమస్తం రహీమే నమస్తం కరీమే నమస్తం అనంతే నమస్తం మహంతే నమస్తస్తరాగే నమస్తం సోహాగే నమో సర్వసోఖం నమో సర్వపోఖం నమో సర్వకర్త నమో సర్వహర్త నమో యోగ యోగే నమో భోగ భోగే నమో సర్వదయాలే నమో సర్వపాలే చాచరీ శాంతత్వ ప్రసాద అరూప హై అనూప హై అజూ హై అపూ హై అలేఖ హై అపేఖ హై అనామ హై అకామ హై అతే హై అపే హై అజీత హై అపీత హై త్రిమాన హై నిధాన హై త్రివర్గ హై అసర్గ హై అనీల హై అనాద హై అజయ హై అజాద హై అజన్మ హై అవర్ణ హై అపూత హై అపర్ణ హై అగంజ హై అపంజ హై అచూజ హై అచంజ హై అమీత హై రఫీక హై అతంద హై అబంధ హై నిర్భూజ హై అసూజ హై అకాల హై అజాల హై అల్లాహ హై అజా హై అనంత హై మహంత హై అలీక హై నిరసరీక హై నిర్లంబ హై అసంభ హై అగమ హై అజమ హై అపూత హై అశూత హై అలోక హై అశోక హై అకర్మ హై అపర్మ హై అజీత హై అపీత హై అబా హై అగా హై అమాన హై నిధాన హై అనేక హై ఫిర ఏక హై పుజంగ ప్రయాత షంద నమో సర్వమానే సమస్తి నిధానే నమో దేవ దేవే అపేఖీ అపేవే నమో కాలకాలే నమో సర్వపాలే నమో సర్వగౌణే నమో సర్వపహుణే అనంగి అనాథే నరసంగీ ప్రమాథే నమో పాన్ పానే నమో మాన్ మానే నమో చంద్ర చందరే నమో పాన్ పానే నమో గీత గీతే నమో తాన్ తానే నమో నిరత నిరతే నమో నాద నాదే నమో పాన్ పానే నమో బాద బాదే అనంగి అనామే సమస్తి స్వరూపే ప్రపంగీ ప్రమాథే సమస్తి విభూతే క్లంకం బినా నేకలంకీ స్వరూపే నమో రాజ రజవేశ్వరం పరమ రూపే నమో జోగ జోగవేశ్వరం పరమ సిద్ధే నమో రాజ రజవేశ్వరం పరమ వృద్ధే నమో శాస్త్రపాణే నమో అస్త్రమాణే నమో పరమ జ్ఞాత నమో లోకమాత అపేఖీ అపరమే అభోగీ అభుగతే నమో జోగ జోగవేశ్వరం పరమ జుగతే నమో నేత్ర నారాయణే క్రూరకర్మే నమో ప్రేత అప్రేత దేవేశ్వ ధర్మే నమో రోగ హర్త నమో రాగ రూపే నమో సాహ సాహంగ నమో పూప పూపే నమో దాన దానే నమో మాన మానే నమో రోగ రోగి నమస్తం ఇష్నానం నమో మంత్ర మంత్రం నమో జంత్ర జంత్రం నమో ఎష్ట ఎష్టే నమో తంత్ర తంత్రం సదా సచ్చిదానంద సర్వం పరణాసి అనూపే అరూపే సమస్తం నివాసి సదా సిద్ధదా బుద్ధదా బిరదకర్త అధో ఊర్ద అర్ధం అగం ఓగహర్త పరం పరం పరమేశ్వరం ప్రోషపాలం సదా సర్వదా సిద్ధదాత దయాళం అషేది అపేది అనామం అకామం సమస్తో పరాజీ సమస్తస్తతామం తేరాజోర్ చాచరీ షంద జలే హై థలే హై అపీత హై అపే హై ప్రభు హై అజూ హై అదేస హై అపేస హై పుజంగ ప్రయాత షంద అగాతే అబాతే అనందీ స్వరూపే నమో సర్వమానే సమస్తి నిధానే నమస్తవం నిర్నాథే నమస్తవం పరమాథే నమస్తవం అగంజే నమస్తవం అపంజే నమస్తవం అకాలే నమస్తవం అపాలే నమో సర్వదేశే నమో సర్వేశే నమో రాజ రాజే నమో సాజ సాజే నమో షాహ షాహే నమో మాహ మాహే నమో గీత గీతే నమో ప్రీత ప్రీతే నమో రోక్ రోకే నమో శోక్ శోకే నమో సర్వరోగే నమో సర్వభోగే నమో సర్వజీతం నమో సర్వపీతం నమో సర్వజ్ఞానం నమో పరమతానం నమో సర్వమంత్రం నమో సర్వజంత్రం నమో సర్వదృశ్యం నమో సర్వకృసం నమో సర్వరంగే త్రిపంగీ అనంగే నమో జీవ జీవం నమో బీజ బీజే అఖిజే అపిజే సమస్తం ప్రసిజే కృపాలం స్వరూపే కుకర్మం ప్రణాసీ సదా సర్వదా హృద సిద్ధం నివాసీ చర్పట శాంతత్వ ప్రసాద అమృత కర్మే అమృత ధర్మే అఖల జోగే అచల భోగే అచల రాజే అటల సాజే అఖల ధర్మం అలఖ కర్మం సర్వం దాత సర్వం జ్ఞాత సర్వం పానే సర్వం మానే సర్వం ప్రాణం సర్వం ప్రాణం సర్వం భుక్త సర్వం జుగత సర్వం దేవం సర్వం పేవం సర్వం కాలే సర్వం పాలే రువాల శాంతత్వ ప్రసాద ఆదరూప అనాద మూరత అజూన పురుఖ అపార సర్వమాన త్రిమాన దేవ అపేవ ఆద ఉదార సర్వపాలక సర్వకాలక సర్వకోపున కాల
यत्र तत्र विराज ही अवतूत रूप रसाल नाम ठाम न जात जाकर रूप रंग न रेख आद पुरुख उदार मूर्त अजून आद असेख देश और न पेश जाकर रूप रेख न राग यत्र तत्र दिशा विशा होए फैल्यो अनुराग नाम काम बहीन पेखत तामहु नह जाहे सर्व मान सर्वत्र मान सदैव मान तताहे एक मूर्त अनेक दर्शन कीन रूप अनेक खेल खेल अखेल खेल न अंत को फिर एक देव पेव न जानही जेह वेद और कतेव रूप रंग न जात पात सो जानही कह जेब तात मात न जात जाकर जन्म मरण बहीन चक्र बकर फिर चतुर चक मानही पुरतीन लोक चौदह के बिख है जग जाप ही जेह जाप आद देव अनाद मूरत थापिव सब जेह थाप परम रूप पुनीत मूरत पूर्ण पुरुख अपार सर्व सवरच्यो स्वयं भव गडन पंजनहार कालहीन कला संयुगत अकाल पुरख अदेश परम तामसो परम रहत अपूत अलख अपेश अंग राग न रंग जाक जात पात न नाम गर्भ गंजन दुष्ट पंजन मुकत तायक काम आप रूप अमीक अन उस्तत एक पुरख अवतूत गर्भ गंजन सर्व पंजन आद रूप असूत अंगहीन पंग अनात्म एक पुरख अपार सर्व लायक सर्व कायक सर्व को प्रात पार सर्वगंता सर्वहंता सर्वते अनपेख सर्वशास्त्र न जानही जिह रूप रंग अरवेख परम वेद पुराण जाकह नेत पाखत नेत कोट सिमरत पुराण शास्त्र न आवही वह चित मधुभार छंद त्व प्रसाद गुणगन उदार महिमा अपार आसन अपंग उपमा अनंग अनपाउ प्रकाश निस दिन अनास आजान बाहु एक आजान बाहु शाहान शाह राजान राज पानान पान देवान देव उपमा महान इंद्रान इंद्र बालान बाल रंकान रंक कालान काल अनपूत अंग आपा अपंग गातमित अपार गुणगन उदार मुनगन प्रणाम निरपह निकाम अतदूत प्रचंड मित गत अखंड आलस्य कर्म अदृश्य धर्म सर्व प्रणाढ़ अंडन बाढ़ चैत्री शांत व प्रसाद गोबिंदे मुकंदे उदारे अपारे हरियं करियं निरनामे अकामे भुजंग प्रयात छंद चत्र चक्र कर्ता चत्र चक्र हर्ता चत्र चक्र दाने चत्र चक्र जाने चत्र चक्र वर्ती चत्र चक्र परती चत्र चक्र पाले चत्र चक्र काले चत्र चक्र पासे चत्र चक्र वासे चत्र चक्र माने चत्र चक्र दाने चाचरी छंद न सत्र न मित्र न परमं न पित्र न कर्मं न काय अजन्मं अजाय न चित्र न मित्र परे हैं पवित्र प्रतिशय आदिशय अदृशय अकृशय भगवती शांत व प्रसाद काथते के आछेज्य देशय के अभेज्य पेशय के अगंज कर्मय के अभंज परमय के अभेज्य लोकय के आदित शोकय के अवतूत वर्णय के बेपूत करणय के राजंग प्रभा है के धर्मंग तुजा है के आशोक वर्णय के सर्वा अपर्णय के जागतंकृति है के शत्रंग क्षत्रिय है के ब्रह्मंग स्वरूपे के अनपाओ अनुपय के आद अदेव है के आप अपेव है के चित्रंग बहीने के एक अधीन के रोजी रजा के रही मेरे हक है के पाक बेअब है के गैबुल गैब है के अफुल गुनाह है के शाहन शाह है के कार नुकुनेद है के रोजी दहेंद है के राजक रहीम है के कर्मंग करीम है के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण है के सर्वत्र पौन है के सर्वत्र देश है के सर्वत्र पेश है के सर्वत्र राज है के सर्वत्र साजा है के सर्वत्र दीन है के सर्वत्र लीन है के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सोख है के सर्वत्र भोख है के सर्वत्र प्राण है के सर्वत्र प्राण है के सर्वत्र देश है के सर्वत्र पेशा है के सर्वत्र मान्य है सदैव प्रधान्य है के सर्वत्र जाप्य है के सर्वत्र थाप्य है के सर्वत्र पान है के सर्वत्र मान है के सर्वत्र इंद्र है के सर्वत्र चंद्र है के सर्वं कलीमे के परमं फहीमे के आकल अलामे के साहेब कलामे के हुसनल वजू है तमामुल रजू है हमें सो सलाम है सलीकत मुदामे गनीमल सिकस्त है गरीबुल परसत है बिलंदल मकान है जमीन अजमान है तमीजुल तमाम है रजूअल निधान है हरीफल अजी मै रजाइक यकीन है अनेकु तरंग है अपेद है अपंग है अजीजुल निवाज है गनीमल खिराज है निरुक्त स्वरूप है त्रिमुक्त विभूत है प्रभुक्त प्रभा है सुजुगत सुधा है सदैव स्वरूप है अपेदी अनूप है
समस्त पराज हैं, सदा सर्वसाज हैं, समस्त सलाम हैं, सदैव अकाम हैं, निर्बाध स्वरूप हैं, अगाध हैं, अनूप हैं, ओवं आद रूपे अनाद स्वरूप है, अनंगी अनामे त्रिभंगी त्रिकामे त्रिवर्ग त्रिबादे अगंजे अगाधे सुभंग सर्प भागे सुसर्वा अनुरागे तेरे भुगत स्वरूप हैं, अशुज हैं, अशुत हैं, कि नरकं प्रणाश हैं, पृथ्वीउल प्रवास हैं, निरुक्त प्रवाह हैं, सदैवं सदा हैं, विभुगत स्वरूप हैं, प्रयुगत अनूप हैं, निरुक्त सदा हैं, विभुगत प्रवाह हैं, अनुक्त स्वरूप हैं, प्रयुगत अनूप हैं, चाचरी छंद अपंग है, अनंग है, अपेख है, अलेख है, अपरम है, अकर्म है, अनाद है, जुगाद है, अजय है, अभय है, अभूत है, अतूत है, अनाश है, उदास है, अतंत है, अबंध है, अभगत है, विरक्त है, अनाश है, प्रकाश है, नचंत है, सुनंत है, अलिख है, अधिख है, अलेख है, अपेख है, अटाह है, अगाह है, असंभ है, अगम्भ है, अनिल है, अनाद है, अनित है, सुनित है, अजात है, आजाद है, चरपट शांत व प्रसाद सर्वं हंता सर्वं गंता सर्वं ख्याता सर्वं ज्ञाता सर्वं हर्ता सर्वं कर्ता सर्वं प्राणं सर्वं प्राणं सर्वं कर्मं सर्वं धर्मं सर्वं जुगता सर्वं मुक्ता रसावल शांतत्वा प्रसाद नमो नरक नाशे सदैवं प्रकाशे अनंगं स्वरूपे अपंगं विभूते परमात्मं प्रमाते सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे निर्भंगी स्वरूपे सर्वंगी अनूपे न पोत्रय न पुत्रय न सत्रय न मित्रय न ताताय न मातय न जातय न पातय नरसाकं सरीक है अमितो अमीक है सदैवं प्रभा है अजय है अजा है भगवती शांतत्वा प्रसाद के जाहर जहूर है के हाजर हजूर है हमें सुसलाम है समस्त कलाम है के साहिब दिमाग है कि उसन चिराग है के कामल करीम है के राजक रहीम है के रोजी दहेंद है के राजक रहेंद है क्रीमुल कमाल है कि उसन जमाल है गनीमुल खिराज है ग्रीबुल निवाज है हरीफुल शिकन है हरासुल फिकन है कलंकं प्रणास है समस्त निवास है अगंजुल गनीम है रजायक रहीम है समस्तुल जुबा है के साहिब की राह है कि नरक प्रणाश है बहस्तुल निवास है कि सर्बुल गुवन है हमेशुल रुवन है तमामुल तमीज है समस्तुल अजीज है परम परम ईस है समस्तुल अदीस है अदेशुल अलेख है हमेशुल अपेख है जमीनल जमा है अमीकुल इमा है क्रीमुल कमाल है कि जोरत जमाल है कि अचलंग प्रकाश है कि अमितो सुभाष है कि अजब स्वरूप है कि अमितो विभूत है कि अमितो पसा है कि आत्म प्रभा है कि अचलंग अनंग है कि अमितो अपंग है मधुभार छंद त्व प्रसाद मुन मन प्रणाम गुणगन मुदाम अरबर अगंजो हर नर परपंजो आन गन प्रणाम मुन मन सलाम हर नर अखंड बरनर अमंड अनुभव अनास मुन मन प्रकाश गुणगन प्रणाम जल थल मुदाम आन शेज अंग आसन अपंग उपमा अपार गतमित उदार जल थल अमंड दिस्विस अपंड जल थल महंत दिस्विस बेअंत अनुभव अनासु त्रितर तुरासु अजान बहु एक सदाहु ओंकार आद कथनी अनाद खलखंड ख्याल गुरपर अकाल कर कर प्रणाम चेत चरण नाम अनशिज गात आजिज न बात अनझंज गात अनरंज बात अनटट भंडार अनठट अपार अडीठ कर्म अत ठीठ कर्म अणब्रण अनंत दाता महंत हर बोल मना छंद त्व प्रसाद करुणालय है अर्कालय है कलखंडन है महमंडन है जगतेश्वर है परमेश्वर है कलकारण है सर्व उभारण है त्रेत के तरण है जग के करण है मन मान्य है जग जान्य है सर्वं पर है सर्वं कर है सर्व पास्य है सर्वनाश्य है करुणा कर है विश्वम्बर है सर्वेश्वर है जगतेश्वर है ब्रह्मंडस है खल खंडस है परते पर है करुणा कर है अजपा जप है अथपा थप है अकृताकृत है अमृतामृत है अमृतामृत है करुणाकृत है अकृताकृत है तरणीकृत है अमतेश्वर है परमेश्वर है अकृताकृत है अमृतामृत है अजबाकृत है अमृतामृत है नरनायक है खलकायक है विश्वम्ब्र है करुणालय है निरपनायक है सर्वपायक है भाव भंजन है अरगंजन है रिप तापन है जप जापन है अकलंकृत है सर्वाकृत है कर्ता कर है हरता हर है परमात्म है सर्व आत्म है आत्म बस है जस के जस है भुजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे
नमो बृंद बृंदे नमो बीज बीजे नमो राजसंग तम संग शांत रूपे नमो परम ततंग अततंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो ज्योत ज्योते नमो ज्ञान ज्ञाने नमो भोज भोजे नमो पान पाने नमो कलह करता नमो शांत रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिपंगी त्रिकाले अनंगी अकामे एक अक्षरी छंद अजय अलय अपह अभय अबू अजू अनास आकाश अगंज अपंज अलख अपाख अकाल दयाल अलेख अपेख अनाम अकाम अगा अटा अनाथे प्रमाथे अजोनी अमोनी न रागे न रंगे न रूपे न रेखे अकर्मंग अपरमंग अगंजे अलेखे पुजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे नृकामंग विभूते समस्तुल स्वरूपे कुकर्मंग प्रणासी सुतर्मंग विभूते सदा सच्चिदानंद सतरंग प्रणासी त्रिमल कुनिंदा समस्तुल निवासी अजायब विभूते गजायब गनीमे हरियं करियं करिमुल रहीमे चत्र चक्रवर्ती चत्र चक्र भुगते स्वयं भव शुभं सर्वदा सर्वजुगते दुकालं प्रणासी दयालं सरूपे सदा अंग संगे अपंगं बेबूते चत्र चक्रवर्ती चत्र चक्र भुगते स्वयं भव शुभं सर्वदा सर्वजुगते दुकालं प्रणासी दयालं सरूपे सदा अंग संगे अपंगं बेबूते वाहिगुरु जी का खालसा वाहिगुरु जी की फतेह। एक ओंकार श्री वाहिगुरु जी की फतेह। पातशाही दसवें त्व प्रसाद सवैये श्रावक सुध समूह सिधान के देख फिरयो घर जोग जति के सूर सुरार्दन सुध सुधादिक संत समूह अनेक मती के सारे ही देश को देख रहे हो मत को न देखियत प्राण पति के श्री भगवान की पाए कृपा हूते एक रत्ती बिन एक रत्ती के माते मतंग जरे जर संग अनूप उतंग सुरंग सुवारे कोट तुरंग कुरंग से कूदत पाउन के गौन कौ जात निवारे भारी पुजान के भूप पली बेद न्यावत शेष न जात बिचारे एते पए तो कहा पए भूपत अंत कौ नागे ही पाए पधारे जीत फिरे सब देश दिशान को बांजित ढोल मृदंग नगारे गुंजत गूढ़ गजान के सुंदर हिंसत ही है राज हजारे भूत पवेक पवान के भूपत कौन गन है नहीं जात बिचारे श्री पथ श्री भगवान भजे बिन अंत कौ अंत के धाम सुधारे तीरथ नान दया दम दान सो संजम नेम अनेक बसेख है वेद पुराण कतेब कुरान जमीन जमान सबान के पेख है पौन आहार जति जत तार सबाय सो विचार हजार क देख है श्री भगवान भजे बिन भूपत एक रति बिन एक न लेख है सुध सिपाह दुरंत दबाह सुसाज सनाह दुर्जान दलेंगे भारी गुमान भरे मन में कर पर्वत पंख हले न हलेंगे तोर अरीर मरोर मवासन माते मतंगन मान मलेंगे श्री पात श्री भगवान कृपा बेन त्याग जहां निदान चलेंगे वीर अपार बड़े बरियार अबचारे सार की तार पशैया तोरत देश मलिंद मवासन माते खजान के मान मलैया गाड़े गड़ान को तोड़न हार सोबात नहीं चक चार लवैया साहिब श्री सब को सिर नायक जाचिक अनेक सो एक दिवैया दानव देव खनिंदन साचर भूत पवैक पवान जपेंगे जीव जिते जल में थल में पल ही पल में सब थाप थपेंगे पुन प्रतापन बाढ़ जैत तुन पापन के बहो पूंज खपेंगे साध समूह प्रसन्न फिर जग सत्र सबय अब लोक चपेंगे मानव इंद्र गजेंद्र नरातप जौन त्रिलोक को राज करेंगे कोट स्नान गजादिक दान अनेक सुअंबर साज भरेंगे ब्रह्म महेश्वर विष्णु सचिपत अंत फसे जम फास परेंगे जे नर श्रीपत के प्रस है पाग ते नर फिर न देह तरेंगे कहां पयो जो दो लोचन मूंद कै बैठ रहे हो बक ध्यान लगायो नाहत फिरियो लिए सात समुद्रन लोक गयो परलोक गवायो बास कियो बिख्यान सो बैठो कै ऐसे ही ऐसे सो बैस बितायो साच कहो सुन ले हो सब जिन प्रेम कियो तिन ही प्रभ पायो
ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਜੀ ਵਿਸ਼ਾ ਮੈਂ ਕਾਹੂ ਪਸ਼ਾ ਕੋ ਸੀਸ ਨਿਭਾਇਓ ਕੋ ਬੁਤਾਨ ਕਉ ਪੂਜਤ ਹੈ ਪਸ਼ ਕੋ ਮਿਰ ਤਾਨ ਕਉ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰੇ ਹੋ ਰੱਛਾ ਰਾਖ ਲੇਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੈਵ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਬਾਧ ਕੀਓ ਘਾਟ ਘਾਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਨਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਯੋ ਸੰਕਰੇ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦ ਜੁਗਾਦ ਸਰੂਪ ਸੁਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰੋ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਇ ਹੈ ਤਾਕੀ ਕਾਲ ਨਿਕਟ ਨਹਿ ਐ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਿਰ ਹੋ ਤਾਕੇ ਪਾਪ ਤਨਕ ਮਹਿ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਦੇ ਤਾਹੇ ਉਬਾਰਾ
ਜਿਨ ਨਰ ਨਾਮ ਤਿਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕੇਲ ਵੇਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸ ਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਭਾਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਜਾਪੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰੈ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸੋਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਏਕ ਨਾ ਮਾਨੇਓ ਸਿਮਰਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਰੀਆ। ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬੇਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਇਸ ਨਾਉ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ। ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੁੱਲੇ ਫਿਰੇ ਦਹਿ ਦੇ ਸੋ। ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਪਾਵੈ। ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ। ਆਵ ਉਹ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਤੇਰੀ ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ। ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟ ਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੋਂ ਉਪਾਏ, ਇੱਕ ਵੇਖ ਪਰਸਣ ਆਇਆ। ਲਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ।
ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੀਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਨੇ ਉਹ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ ਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ, ਜਿਉਂ ਤੂੰ ਚਲਾਹੇ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ, ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ, ਇਹੋ ਤਿਨ ਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰਹੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ, ਕਿਤੈ ਸੰਜਮ ਰਹੇ ਕਰਮ ਕਮਾਏ, ਸਹਿਸੈ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ, ਜੀ ਉਹ ਮੈਲੇ ਬਾਰੋਹ ਨਿਰਮਲ, ਬਾਰੋਹ ਨਿਰਮਲ ਜੀ ਉਹ ਤਾਂ ਮੈਲੇ, ਤਿਨੇ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੇ ਜਨਮ ਜੂਏ ਹਾਰਿਆ, ਜੀਓ ਨਿਰਮਲ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ ਆਪ ਛੱਡ, ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਵੇ, ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇਕੀਆਂ ਜਾਏ, ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ, ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ,
ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲੇਵ ਲਾਗੀ ਤਿਨੇ ਵਿੱਚੇ ਮਾਇਆ ਪਾਇਆ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰੂ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾ ਕੋ ਬਿਗਨ ਕੋ ਲਾਗੈ ਜਾ ਕੀ ਪ੍ਰਭ ਆ ਗਏ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ

ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇਵਲ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ ਮਨ ਹੋ ਕਰਕੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ, ਬਸਤਰਾਂ ਦੀ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਸਤਿਗੁਰੂ ਜੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਆਪ ਜੀਆਂ ਦੇ ਪਾਵਨ ਦਰਬਾਰ ਸਿੱਖ ਗੁਰਦੁਆਰਾ ਸਹਿਨੋਜੇ ਵਿਖੇ ਮਹਾਰਾਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਮਹਾਰਾਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ। ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਹਾਜ਼ਰੀ ਭਰਦਿਆਂ, ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦੇ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣੇ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਹ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਪਾਤਸ਼ਾਹ ਜੀ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਕਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ ਮਹਾਰਾਜ ਸੱਚੇ ਪਿਤਾ ਜੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ, ਦੁੱਖਾਂ ਦਾ ਨਾਸ, ਬੱਚਿਆਂ ਨੂੰ ਤੰਦਰੁਸਤੀਆਂ, ਵਿੱਦਿਆ ਦਾ ਦਾਨ ਬਖਸ਼ਿਸ਼ ਕਰਨਾ, ਮਹਾਰਾਜੀ ਬਾਣੀ ਅਤੇ ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਰੋਣਾ ਮਹਾਰਾਜ ਸੱਚੇ ਪਿਤਾ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਮਹਾਰਾਜ ਜੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਪਾਤਸ਼ਾਹ, ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਆਪਣੇ ਦਰ ਦਰਬਾਰ ਦੀ ਭੈ ਅਤੇ ਭਾਵਨੀ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਹਾਜ਼ਰ ਹੈ ਮਹਾਰਾਜ ਜੀ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ, ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਮਹਾਰਾਜ ਜੀ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰੋ।
ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤ ਨੂੰ ਕਿਰਤਾਰਥ ਕਰੋ। ਮਹਾਰਾਜ ਜੀ ਉਪਰੰਤ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚਿੱਤ ਆਵੇ।

ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਤਬੇ ਚਲਾਇਓ ਪੰਥ ਸਭ ਸੇ ਖਨ।

ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪਹਿ ਆਪ ਵੇਚਾਈ ਦਰਸ਼ਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦਾ ਨਿੱਘ ਮਾਣ ਰਹੇ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਆਪਣੇ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਸਾਰੀਆਂ ਹੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰੋਂ ਗਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕਿੰਨੇ ਵਾਜਣ, ਸਭ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਤੀ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣ ਲੱਗੇ ਨੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੇ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ,

ਕੁਦਰਤ ਸਹਿ, ਕੁਦਰਤ ਸੁਣੈ, ਕੁਦਰਤ ਬਹੁਤ ਸੁਖਸਾਰ, ਕੁਦਰਤ ਪਾਤਾਲੀਆਂ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਪੇਤ ਪੁਰਾਣ ਕਿਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਨਸੀ ਰੰਗ

ਪਿਛਲੀ ਚੰਦਰਾਵਨ ਕਰਨ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦ ਤਰਪਣ ਹੂਆ ਨਾਮ ਵਧਾਈ ਅਲੋ ਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤਰਪਣਾ

0: ਸਿਫਤ
1: ਕਰ ਰੋਕੀ ਸਾਜਨਵਾ ਜੀ ਪਰਮ ਪਿਆਰੇ ਸਾਧ ਸੰਗਤ ਪਰਦੇ ਹੋਏ ਜੇ ਅੰਮ੍ਰਿਤ ਵੇਲੇ ਦੀ ਹਾਜ਼ਰੀਆਂ ਪਰਦੇ ਹੋਏ ਪਾਵਨ ਪਵਿੱਤਰ ਸਤਿ ਵਾਰ ਦਾ ਕੀਰਤਨ ਆਪ ਜੀਆਂ ਨੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ। ਆਓ ਹੁਣ ਸਤਿਕਾਰ ਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਸੋਇ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਗਿਆਨ ਧਿਆਨ ਕੁਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕਰਤਾਈ ਕਿਰਪਾ ਕਰਹਿ ਤਾ ਸਤਿਗੁਰ ਮਿਲ ਹੈ ਹਰ ਹਰ ਨਾਮ ਧਿਆਈ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕਰਤਾਈ ਕਿਰਪਾ ਕਰਹਿ ਤਾ ਸਤਿਗੁਰ ਮਿਲ ਹੈ ਹਰ ਹਰ ਨਾਮ ਧਿਆਇ ਰਹਾਉ ਜੇ ਸੁਖ ਦੇਹ ਤਾ ਤੁਝੇ ਅਰਾਧੀ ਦੁਖ ਭੀ ਤੁਝੇ ਧਿਆਈ ਜੇ ਭੁਖ ਦੇਹ ਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ

ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲਿਹੋ ਵਡਿਆਈ ਅੱਕੇ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲ ਹੈ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਭੀ ਧਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦਾ ਤਾਂ ਛੋੜ ਨ ਜਾਈ ਜੇ ਤੁਦ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਦ ਵਿਸਰਿਆ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ ਦਿਮਨਾ ਹਰ ਤੋ ਦਰਸ਼ਨ ਕਹਿਤਾ ਚੱਖੜ ਝਾਂਗੀ ਮੀਂਹ ਵਰਸਾ ਭੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿਕ ਲੰਘ ਗੁਰ ਪਹਿ ਜਾਇ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਇ ਜਿਉ ਧਰਤੀ ਸੋਭ ਕਰੇ ਜਲ ਬਰਸਾ ਤਿਉ ਸਿੱਖ ਗੁਰ ਮਿਲ ਬਿਗਸਾਇ ਸੇਵਕ ਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਹੀ ਨਾਨਕ ਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਇ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਝੇ ਧਿਆਈ ਜੋ ਤੁਦ ਸੇਵੈ ਸੋ ਤੂੰ ਹੈ ਹੋਵਹਿ ਤੁਦ ਸੇਵਕ ਪੈ ਜਰ ਜਾਇ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੈ ਤਿਸ ਦੇਵਾਈ ਜਿਸ ਤੂੰ ਦੇਹੇ ਸੋਈ ਜਨ ਪਾਇ ਹੋਰ ਨਿਹਫਲ ਸਭ ਚਤੁਰਾਇ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਾਗਾਈ ਇਕ ਦਾਨ ਮੰਗੈ ਨਾਨਕ ਵੇਚਾਰਾ ਹਰ ਦਾਸਨ ਦਾਸ ਕਰਾਇ ਜੇ ਗੁਰ ਝਿੜਕੇ ਤਾਂ ਮੀਠਾ ਲਾਗਾ ਜੇ ਬਖਸ਼ੇ ਤਾਂ ਗੁਰ ਵਡਿਆਈ ਗੁਰਮੁਖ ਬੁੱਲ ਹੈ ਸੋ ਥਾਏ ਪਾਇ ਮਨ ਮੁਖ ਕਿਸੇ ਥਾਏ ਨਾ ਪਾਇ ਪਾਲਾ ਕੱਕਰ ਬਰਫ ਵਰਸਾਇ ਗੁਰਸਿੱਖ ਗੁਰ ਦੇਖਣ ਜਾਇ ਸਭ ਦਿਨ ਸਰੈਣ ਦੇਖੋ ਗੁਰ ਆਪਣਾ ਵਿੱਚ ਅੱਖੀ ਗੁਰ ਪੈਰ ਤਰਹਾਇ ਅਨੇਕ ਉਪਾਵ ਕਰੀ ਗੁਰ ਕਾਰਨ ਗੁਰ ਭਾਵ ਸੋ ਥਾਏ ਪਾਈ ਰਹਿਣ ਦਿਨ ਸਗੁਰ ਚਰਨ ਅਰਾਧੀ ਦਇਆ ਕਰੋ ਮੇਰੇ ਸਾਇ ਨਾਨਕ ਕਾ ਜੀਓ ਪਿੰਡ ਗੁਰੂ ਹੈ ਗੁਰਮਿਲ ਤ੍ਰਿਪਤ ਅਗਾਈ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੁਸਾਇ ਨਾਨਕ ਕਾ ਪ੍ਰਭ ਪੂਰ ਰਹਿਓ ਹੈ ਜਤ ਕਤ ਤਤ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ
ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਦੇ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 757 ਅਤੇ 58 ਅੰਗ ਤੇ ਸਬਾਏ ਮਾਂ ਲੰਬੇਰਾ ਸ਼ਬਦ ਹੈ। 32 ਪਦੇ ਨੇ ਇਸ ਸ਼ਬਦ ਦੇ। ਮੇਰੇ ਸਤਿਗੁਰਾਂ ਨੇ ਇਸ ਲੰਬੇਰੇ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਗੁਰ ਕਰੋ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਮਹਾਰਾਜ ਜੀ ਕਰਦੇ ਨੇ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ। ਸੂਹੀ ਰਾਗ ਅਸ਼ਟਪਦੀਆਂ ਵਿੱਚ ਸ਼ਬਦ ਹੈ। ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਸ਼ਬਦ ਉਚਾਰਨ ਕਰਨ ਵਾਲੇ ਨੇ। ਘਰ ਦੂਜਾ ਦੂਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਸਤਿਗੁਰਾਂ ਦੀ ਕਿਰਪਾ ਨਾਲ ਸਾਨੂੰ ਮਿਲ ਸਕਦਾ। ਪਹਿਲੀ ਪੰਕਤੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ, ਕੋਈ ਐਸਾ ਸੱਜਣ ਮਿਲੇ ਜਿਹੜਾ ਮੈਨੂੰ ਗੁਰੂ ਪਰਮਾਤਮਾ ਨਾਲ ਮਿਲਾ ਦੇ, ਮੈਂ ਉਹਦੇ ਵਾਸਤੇ ਕੁਝ ਨਹੀਂ ਕਰ ਸਕਦਾ, ਆਪਣਾ ਆਪ ਹੀ ਉਹਨੂੰ ਸਮਰਪਿਤ ਕਰ ਦੇਣ, ਆਪਣਾ ਆਪ ਹੀ ਉਹਦੇ ਸਾਹਮਣੇ ਭੇਟ ਕਰ ਦਿਆਂਗਾ ਜੇ ਕੋਈ ਮੈਨੂੰ ਗੁਰੂ ਨੂੰ ਅਤੇ ਪਰਮਾਤਮਾ ਨੂੰ ਮਿਲਾ ਲਏ। ਜਿਤਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਨਾ, ਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਮਨੁੱਖਾ ਜਨਮ ਦਾ ਮਕਸਦ ਦੱਸਿਆ। ਅਸੀਂ ਸੰਸਾਰ ਵਿੱਚ ਐਵੇਂ ਨਹੀਂ ਆ ਗਏ ਵੀ ਖਾ ਲਿਆ ਸੌ ਲਿਆ ਖਾ ਲਿਆ ਸੌ ਲਿਆ ਅਤੇ ਸਾਰੀ ਜ਼ਿੰਦਗੀ ਬਤੀਤ ਕਰਕੇ ਚਲੇ ਗਏ। ਨਹੀਂ, ਅਸੀਂ ਬੱਚੇ ਨੂੰ ਸਕੂਲ ਵਿੱਚ ਭੇਜਦੇ ਹਾਂ, ਉੱਥੇ ਭੇਜਣ ਦਾ ਕੋਈ ਮਕਸਦ ਹੈ। ਇਹ ਥੋੜ੍ਹਾ ਕਹਿੰਦੇ ਵੀ ਬੇਟਾ ਜਾ ਤੂੰ ਰੋਟੀਆਂ ਲੈ ਜਾ, ਉੱਥੇ ਖਾ ਕੇ ਘੁੰਮ ਫਿਰ ਕੇ ਅਤੇ ਆਣ ਕੇ ਫਿਰ ਘਰੇ ਆ ਜਾਈ। ਨਹੀਂ, ਅਸੀਂ ਕਹਿੰਦੇ ਬੇਟਾ ਸਕੂਲ ਜਾਈ ਅਤੇ ਧਿਆਨ ਦੇ ਨਾਲ ਪੜ੍ਹਾਈ ਕਰੇ। ਬੱਚਾ ਸਕੂਲ ਵਿੱਚ ਜਾਂਦਾ ਚਾਰ ਅੱਖਰ ਪੜ੍ਹਨ ਵਾਸਤੇ। ਸੰਸਾਰ ਵਿੱਚ ਪਰਮਾਤਮਾ ਨੇ ਸਾਨੂੰ ਭੇਜਿਆ ਇਸ ਧਰਤੀ ਅਤੇ ਧਰਮਸ਼ਾਲਾ ਵਿੱਚ, ਇੱਥੇ ਵੀ ਸਾਨੂੰ ਕੁਝ ਕਰਨ ਵਾਸਤੇ ਦੱਸਿਆ। ਅਸੀਂ ਕੁਝ ਕਰਨ ਵਾਸਤੇ ਆਏ, ਸਾਡਾ ਮਕਸਦ ਹੈ, ਐਵੇਂ ਨਹੀਂ ਅਸੀਂ ਆਏ। ਉਹ ਮਕਸਦ ਕੀ ਹੈ? ਉਹ ਮਕਸਦ ਇਹ ਹੈ ਵੀ ਬਹੁਤ ਜਨਮ ਵਿਚਰੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ। ਦਰਸ਼ਨ ਦੇਖੇ ਸਾਡੀ ਜ਼ਿੰਦਗੀ ਦਾ ਮੇਨ ਮਕਸਦ ਇਹ ਹੈ, ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਸਾਨੂੰ ਗੁਰੂ ਦਾ ਮਿਲਾਪ ਹੋ ਜਾਏ, ਸਾਨੂੰ ਪਰਮਾਤਮਾ ਦਾ ਮਿਲਾਪ ਨਸੀਬ ਹੋ ਜਾਏ, ਗੁਰੂ ਨਾਲ ਪਰਮਾਤਮਾ ਵਿੱਚ ਅਸੀਂ ਇਹ ਭੇਜ ਹੋ ਸਕੀਏ। ਇਹ ਕਰਨ ਵਾਸਤੇ ਰਹਿਰਾ ਸਾਹਿਬ ਦਾ ਤੁਸੀਂ ਪਾਠ ਕਰਦੇ ਹੋ ਨਾ, ਉਹ ਮੇਨ ਮਕਸਦ ਹੀ ਤੇ ਮਹਾਰਾਜ ਜੀ ਦੱਸਦੇ ਪਏ ਨੇ, ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਬਰੀਆ ਦੇ ਅਰਥ ਨੇ ਵਾਰੀ ਹੈ, ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਸਮਾਂ, ਇਹਦੇ ਵਿੱਚ ਤੂੰ ਪਰਮਾਤਮਾ ਨੂੰ ਮਿਲਣ ਵਾਸਤੇ ਆਏ। ਭਈ ਪ੍ਰਾਪਤ ਮਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਤੇ ਫਿਰ ਮਿਲਣਾ ਕਿਵੇਂ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲਣਾ। ਨਾਲ ਤਰੀਕਾ ਵੀ ਦੱਸ ਦਿੱਤਾ, ਪਹਿਲਾਂ ਦੱਸਿਆ ਵੀ ਮਿਲਣ ਵਾਸਤੇ ਤੇਰਾ ਸਮਾਂ ਮਿਲਿਆ ਪਰਮਾਤਮਾ ਵਿੱਚ ਅਭੇਦ ਹੋਣ ਵਾਸਤੇ, ਤੇ ਅਭੇਦ ਕਿਵੇਂ ਹੋਣਾ, ਨਾਲ ਹੀ ਦੱਸ ਦਿੱਤਾ ਵੀ ਗੁਰੂ ਦੇ ਸੰਗਤ ਕਰਿਆ ਕਰ, ਪਹਿਲਾਂ ਗੁਰੂ ਦੇ ਚਰਨਾਂ ਨਾਲ ਜੁੜ, ਗੁਰੂ ਦੇ ਚਰਨਾਂ ਨਾਲ ਜੁੜੇਗਾ ਤੇ ਗੁਰੂ ਤੈਨੂੰ ਰੱਬ ਦੇ ਚਰਨਾਂ ਨਾਲ ਜੋੜ ਦੇਗਾ, ਸਟੈਪ ਬਾਏ ਸਟੈਪ। ਇਸ ਤਰ੍ਹਾਂ ਇਹ ਸਾਡੇ ਜੀਵਨ ਦਾ ਲਕਸ਼ ਹੈ ਜਿਹਨੂੰ ਪੂਰਾ ਕਰਨ ਵਾਸਤੇ ਅਸੀਂ ਆਏ ਹਾਂ।
ਪਰ ਬਦਕਿਸਮਤੀ ਇਸ ਲਕਸ਼ ਨੂੰ ਕੋਈ ਵਿਰਲਾ ਜੇ ਜਿਹੜਾ ਪੂਰਾ ਕਰਕੇ ਜਾਣ, ਨਹੀਂ ਤੇ ਵਿਚਾਰੇ ਰਸਤੇ ਵਿੱਚ ਹੀ ਸਮਾਪਤ ਹੋ ਜਾਣ। ਜੇ ਤੁਸੀਂ ਹੁਣ ਇਹਦੀ ਗਹਿਰੀ ਵਿਚਾਰ ਪੜ੍ਹਨੀ ਹੋਵੇ ਨਾ, ਗਹਿਰੀ ਵਿਚਾਰ ਜਿਹੜੇ ਮਹਾਂਪੁਰਖਾਂ ਨੇ ਇਹਦੇ ਅਰਥ ਕੀਤੇ ਨੇ। ਹੁਣ ਵੇਖੋ, ਅਸੀਂ ਸਫ਼ਰ ਕਰ ਰਹੇ ਹਾਂ, ਕਿਸੇ ਦੂਰ ਦੁਰਾਡੇ ਅਸੀਂ ਸ਼ਹਿਰ ਵਿੱਚ ਜਾਣਾ, ਅਤੇ ਅਸੀਂ ਅੱਜ ਸਫ਼ਰ ਸ਼ੁਰੂ ਕੀਤਾ, ਇੱਕ ਦਿਨ ਸਫ਼ਰ ਕੀਤਾ, ਦੋ ਦਿਨ ਸਫ਼ਰ ਕੀਤਾ, ਤੀਸਰੇ ਦਿਨ ਸਫ਼ਰ ਕੀਤਾ, ਅਤੇ ਹਾਲੇ ਕੁਝ ਦੂਰੀ 'ਤੇ ਸੀ, ਅਤੇ ਬੰਦਾ ਸੰਸਾਰ ਵਿੱਚ ਅਕਾਲ ਚਲਾਉਣਾ ਚੜ ਗਿਆ, ਉਹ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਤਾ ਕੀ, ਮਹਾਂਪੁਰਖ ਦੇ ਅਰਥ ਕਰਦੇ ਨੇ ਵੀ ਅਸੀਂ ਸੰਸਾਰ ਦੇ ਵਿੱਚ ਯਾਤਰਾ ਕਰ ਰਹੇ ਹਾਂ, ਯਾਤਰਾ ਕਰ ਰਹੇ ਪਰਮਾਤਮਾ ਤੱਕ ਪਹੁੰਚਣਾ ਸੀ ਪਰ ਪਹੁੰਚ ਨਹੀਂ ਸਕੇ। ਹਲੇ ਤੇ ਜ਼ਿੰਦਗੀ ਦੇ ਤਿੰਨ ਅਵਸਥਾਵਾਂ ਸੀ, ਸੰਸਾਰ ਵਿੱਚ ਹੀ ਲੰਘ ਗਈਆਂ। ਕਿਤੇ ਬੰਦਾ 60 ਕੁ ਸਾਲ 50 ਕੁ ਸਾਲ ਤੋਂ ਬਾਅਦ ਪਰਮਾਤਮਾ ਵਾਲੇ ਪਾਸੇ ਤੁਰਨ ਦਾ ਥੋੜ੍ਹਾ ਜਿਹਾ ਉਪਰਾਲਾ ਕਰਦਾ, ਨਿਤਨੇਮ ਕਰਨਾ ਸ਼ੁਰੂ ਕਰ ਦਿੰਦਾ, ਪਾਠ ਕਰਨਾ ਸ਼ੁਰੂ ਕਰ ਦਿੰਦਾ, ਗੁਰੂ ਘਰ ਦੇ ਵਿੱਚ ਆਉਣਾ ਸ਼ੁਰੂ ਕਰ ਦਿੰਦਾ, ਇਹਦੇ ਸਫ਼ਰ ਦੀ ਸ਼ੁਰੂਆਤ ਹੋ ਗਈ। ਪਰ ਹਾਲੇ ਸਫ਼ਰ ਬਹੁਤ ਲੰਬਾ ਪਿਆ ਸੀ, ਅਤੇ ਸੰਸਾਰ ਦੇ ਵਿੱਚ ਉਹ ਸਦੜੇ ਆ ਗਏ, ਪਰਮਾਤਮਾ ਦੇ ਘਰ ਚਲਾ ਗਏ। ਅਤੇ ਮਹਾਂਪੁਰਖ ਕਹਿੰਦੇ ਨੇ ਅਗਲਾ ਜਨਮ ਫਿਰ ਮਿਲਦਾ ਬੰਦੇ ਨੂੰ, ਵੀ ਚੱਲ ਪਿਛਲੇ ਜਨਮ ਦੇ ਵਿੱਚ ਤੂੰ ਅਧੂਰਾ ਰਹਿ ਗਿਆ ਸੀ, ਰਸਤੇ ਵਿੱਚ ਹੀ ਰਹਿ ਗਿਆ ਸੀ, ਐਰਕੀ ਪੂਰਾ ਕਰ ਲਓ। ਫਿਰ ਜੇ ਦੂਸਰੇ ਜਨਮ ਵਿੱਚ ਵੀ ਨਾ ਕਰ ਸਕੇ, ਤੀਸਰੇ ਵਿੱਚ ਵੀ ਨਹੀਂ, ਤੇ ਬਦਕਿਸਮਤੀ ਬਾਰ ਬਾਰ ਬਾਰ ਬਾਰ ਇਸ ਗੇੜ ਵਿੱਚ ਕੋਈ ਟਾਵਾਂ ਟਾਵਾਂ ਜੇ ਜਿਹੜਾ ਇਸ ਜ਼ਿੰਦਗੀ ਵਿੱਚ ਤੁਰ ਕੇ ਤੇ ਪਰਮਾਤਮਾ ਤੱਕ ਪਹੁੰਚ ਜਾਂਦੇ, ਉਹ ਵਿਰਲੀਆਂ ਰੂਹਾਂ ਨੇ ਜਿਨ੍ਹਾਂ ਦੀ ਆਪਾਂ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪੜ੍ਹਦੇ, ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣੀ। ਉਹਨਾਂ ਨੇ ਆਪਣਾ ਸਾਰਾ ਸਫ਼ਰ ਤੈਅ ਕਰ ਲਿਆ, ਆਪਣੀ ਮੰਜ਼ਿਲ ਤੱਕ ਪਹੁੰਚ ਗਿਆ, ਪਰਮਾਤਮਾ ਤੱਕ ਪਹੁੰਚ ਗਿਆ। ਭਗਤ ਨਾਮਦੇਵ ਸਾਹਿਬ ਵਰਗੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨੇ। ਇਹ ਉਹ ਰੂਹਾਂ ਨੇ ਜਿਹੜੇ ਸੰਸਾਰ ਵਿੱਚ ਆਏ ਨੇ, ਸੌਂ ਕੇ ਨਹੀਂ ਚਲੇ ਗਏ, ਖਾ ਕੇ ਨਹੀਂ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ। ਜ਼ਿਆਦਾਤਰ ਅਸੀਂ ਇਸੇ ਤਰ੍ਹਾਂ ਜ਼ਿੰਦਗੀ ਬਤੀਤ ਕਰਦੇ ਨੇ, ਰਹਿਣ ਗਵਾਈ ਸੋਏ ਕਰ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਫਿਰ ਤਾਂ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲਿਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ। ਇਹ ਸਾਡੀ ਜ਼ਿੰਦਗੀ ਹੈ, ਇਸੇ ਤਰ੍ਹਾਂ ਸਾਡੀ ਜ਼ਿੰਦਗੀ ਲੰਘਦੀ। ਪਰ ਕੋਈ ਟਾਵਾਂ ਟਾਵਾਂ ਜੇ ਗੁਰਮੁਖੋ, ਜਿਹੜਾ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ, ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ, ਉਹਦੇ ਵਿੱਚ ਲੀਨ ਹੋਣਾ। ਤਾਂ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਸੀ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂ ਬਕੋ ਸੁਭ ਰਸਨਾ, ਦੀਜੈ ਪ੍ਰਾਣ ਅਕੋਰ। ਕੋਈ ਹਰੀ ਦਾ ਜਨ ਮਿਲ ਜਾਏ, ਮੈਨੂੰ ਗੁਰੂ ਨਾਲ ਜੋੜਦਾ, ਪਰਮਾਤਮਾ ਨਾਲ ਜੋੜਦਾ, ਸਾਡੀ ਜ਼ਿੰਦਗੀ ਦਾ ਮਕਸਦ ਜਿਹੜਾ ਹੈ ਇਹ ਅਸੀਂ ਇਹਨੂੰ ਪੂਰਾ ਕਰ ਸਕੀਏ। ਅੱਜ ਮਹਾਰਾਜ ਜੀ ਨੇ ਉਸੇ ਦੀ ਗੱਲ ਕੀਤੀ। ਕਈ ਵਾਰੀ ਮਨ ਵਿੱਚ ਖਿਆਲ ਆਉਂਦਾ ਹੈ ਵੀ ਇੰਨੀ ਤੜਫ ਕਿਉਂ ਸਾਡੇ ਅੰਦਰ, ਕਿਸੇ ਦੇ ਅੰਦਰ ਪੈਦਾ ਹੁੰਦੀ, ਰੱਬ ਨੂੰ ਮਿਲਣ ਦੀ ਇੰਨੀ ਤੜਫ ਕਿਉਂ, ਗੁਰੂ ਨੂੰ ਮਿਲਣ ਦੀ ਇੰਨੀ ਤੜਫ ਕਿਉਂ? ਉਹਦਾ ਜਵਾਬ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦਿੱਤਾ। ਕਹਿਣ ਲੱਗੇ ਇਸ ਕਰਕੇ ਤੜਫ ਹੈ ਵੀ ਕਦੀ ਮੱਛੀ ਨੂੰ ਪੁੱਛ ਕੇ ਵੇ, ਮੱਛੀ ਦੇ ਅੰਦਰ ਪਾਣੀ ਦੇ ਪ੍ਰਤੀ ਕਿੰਨੀ ਤੜਫ ਹੈ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਉ, ਤੜਫ ਤੜਫ ਤੜਫ ਕੇ ਜਾਨ ਦੇ ਦੇਗੀ। ਉਹ ਕਹਿੰਦੀ ਮੇਰਾ ਜੀਵਨ ਹੀ ਪਾਣੀ ਹੈ, ਪਾਣੀ ਮਿਲੇਗਾ ਤਾਂ ਮੈਂ ਜਿਉਂਦੀ ਰਹਿ ਸਕਦੀ ਹਾਂ, ਪਾਣੀ ਤੋਂ ਮੇਰਾ ਬਿਨਾਂ ਮੇਰਾ ਜੀਵਨ ਨਹੀਂ। ਇਸੇ ਤਰ੍ਹਾਂ ਬੰਦਗੀ ਕਰਨ ਵਾਲੀਆਂ ਰੂਹਾਂ ਉਹ ਕਹਿੰਦੀਆਂ ਨੇ ਵੀ ਪਰਮਾਤਮਾ ਦਾ ਮਿਲਾਪ ਹੀ ਸਾਡਾ ਜੀਵਨ ਹੈ, ਪਰਮਾਤਮਾ ਦਾ ਨਾਮ ਹੀ ਸਾਡਾ ਜੀਵਨ ਹੈ, ਉਹਦਾ ਨਾਮ ਹੈ ਤੇ ਅਸੀਂ ਜੀਨੇ ਹਾਂ, ਉਹਦੀ ਯਾਦ ਹੈ ਤੇ ਅਸੀਂ ਜੀਨੇ ਹਾਂ। ਜੇ ਪਰਮਾਤਮਾ ਦੀ ਯਾਦ ਨਹੀਂ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫ ਕੇ ਮਰ ਜਾਂਦੀ ਏ, ਇਸੇ ਤਰ੍ਹਾਂ ਵਾਹਿਗੁਰੂ ਦੀ ਯਾਦ ਤੋਂ ਬਿਨਾਂ

ਕਿਉਂ ਕਰ ਤ੍ਰਿਪਤਾਵੇ? ਨਾਤ ਕੁਰੰਕੇ ਬੇਦਿਆ ਸਨਮੁਖ ਉੱਠਤਾ ਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਜਿਹੜੇ ਸੰਤ ਜਨ ਬੰਦਗੀ ਕਰਨ ਵਾਲੇ ਨੇ, ਰੱਬ ਦੇ ਦਰਸ਼ਨਾਂ ਨੂੰ ਵੇਖ ਕੇ ਉਹਨਾਂ ਨੂੰ ਸਾਹ ਆਉਂਦੇ, ਉਹਨਾਂ ਦੇ ਅੰਦਰ ਪ੍ਰਸੰਨਤਾ ਆਉਂਦੀ, ਖੁਸ਼ੀ ਆਉਂਦੀ। ਅੱਜ ਐਸੀ ਤੜਫ ਜਿਹੜੀ ਨਾ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਪਣੀ ਬਿਆਨ ਕਰਕੇ ਦੱਸਦੇ ਪਏ ਨੇ। ਸ਼ਬਦ ਬਹੁਤ ਲੰਬੇਰਾ, ਮੈਂ ਕੋਸ਼ਿਸ਼ ਕਰਾਂਗਾ ਵੀ ਇੱਕ ਇੱਕ ਪੰਕਤੀ ਦੇ ਆਪਾਂ ਅੱਖਰੀ ਅਰਥ ਕਰ ਲਈਏ ਸਮੇਂ ਵਿੱਚ ਰਹਿ ਕੇ। ਪਹਿਲੀ ਪੰਕਤੀ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿੱਚ। ਅਸੀਂ ਤਰਲਾ ਹੀ ਹੈ ਨਾ ਧੰਨ ਗੁਰੂ ਰਾਮਦਾਸ ਮਹਾਰਾਜ, ਵੀ ਕੋਈ ਪਰਮਾਤਮਾ ਦਾ ਪਿਆਰਾ ਮਿਲੇ ਜਿਹੜਾ ਆਪ ਗੁਰੂ ਅਤੇ ਪਰਮਾਤਮਾ ਵਿੱਚ ਲੀਨ ਹੋਇਆ ਹੋਵੇ, ਜੁੜਿਆ ਹੋਵੇ ਅਤੇ ਕਿਤੇ ਮੈਨੂੰ ਵੀ ਜੋੜਦਾ। ਹਾਂ ਤਿਸ ਪੈ ਆਪ ਵਿੱਚ ਆਏ, ਅਤੇ ਮੈਂ ਆਪਣਾ ਆਪ ਹੀ ਉਹਨੂੰ ਸਮਰਪਿਤ ਕਰਦਿਆਂ, ਉਹਦੇ ਕੋਲ ਉਹਨੂੰ ਭੇਟਾ ਕਰਦਿਆਂ, ਦਰਸ਼ਨ ਹਰ ਦੇਖਣ ਕਹਿ ਤਾਏ, ਕਿਉਂਕਿ ਮੇਰੇ ਅੰਦਰ ਗੁਰੂ ਅਤੇ ਰੱਬ ਦੇ ਦਰਸ਼ਨਾਂ ਦੀ ਤਾਂਘ, ਵੀ ਇਸ ਜ਼ਿੰਦਗੀ ਨੂੰ ਬਤੀਤ ਕਰਦਿਆਂ ਗੁਰੂ ਅਤੇ ਰੱਬ ਦੇ ਮੈਨੂੰ ਦਰਸ਼ਨ ਨਸੀਬ ਹੋ ਜਾਣ। ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਵਾਹਿਗੁਰੂ ਦੇ ਦਰਸ਼ਨ ਪਤਾ ਕਿਵੇਂ ਹੋਣੇ? ਜੇ ਸਤਿਗੁਰੂ ਕਿਰਪਾ ਕਰੇ ਸਾਨੂੰ ਨਾਮ ਨਾਲ ਜੋੜਦਾ ਹੈ, ਅਤੇ ਨਾਮ ਜਿਹੜਾ ਹੈ ਨਾ ਇਹਦੇ ਵਿੱਚ ਬੜੀ ਪਾਵਰ ਹੈ, ਇਹ ਸਾਨੂੰ ਨਾਮੀ ਤੱਕ ਪਹੁੰਚਾ ਦਿੰਦਾ। ਨਾਮ ਦੇ ਅਰਥ ਨੇ ਵਾਹਿਗੁਰੂ ਦਾ ਨਾਮ, ਅਤੇ ਨਾਮੀ ਦੇ ਅਰਥ ਨੇ ਪਰਮਾਤਮਾ ਆਪ। ਜਿਵੇਂ ਕਿਸੇ ਬੰਦੇ ਦਾ ਇੰਜ ਕਹਿ ਲਈਏ ਵੀ ਨਾਮ ਆਪਾਂ ਲਈਏ, ਬੰਦਾ ਘਰ ਵਿੱਚ ਬੈਠਾ ਹੋਵੇ, ਉਹਦਾ ਨਾਮ ਲੈ ਕੇ ਉਹਦਾ ਐਡਰੈਸ ਪੁੱਛ ਕੇ ਅਸੀਂ ਉਹਦੇ ਘਰ ਵਿੱਚ ਉਸ ਬੰਦੇ ਨੂੰ ਮਿਲ ਪੈਂਦੇ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਾਡੇ ਕੋਲ ਹੋਵੇ, ਸਾਡੇ ਹਿਰਦੇ ਵਿੱਚ ਹੋਵੇ, ਉਹ ਨਾਮ ਦੇ ਸਦਕਾ ਅਸੀਂ ਪਰਮਾਤਮਾ ਕੋਲ ਪਹੁੰਚ ਸਕ। ਉਹ ਨਾਮ ਦੇਣਾ ਹੈ ਗੁਰੂ ਨੇ, ਅਤੇ ਗੁਰੂ ਦੇ ਚਰਨਾਂ 'ਚ ਮਹਾਰਾਜ ਜੀ ਅਰਦਾਸ ਕਰਦੇ ਪਏ ਨੇ, ਕਿਰਪਾ ਕਰੇ ਤਾਂ ਸਤਿਗੁਰ ਮਿਲ, ਕਿਤੇ ਮੇਰੇ 'ਤੇ ਸਤਿਗੁਰੂ ਕਿਰਪਾ ਕਰਦੇ, ਮੈਨੂੰ ਨਾਮ ਨਾਲ ਜੋੜਦੇ, ਅਤੇ ਮੈਂ ਨਾਮ ਦਿਨ ਰਾਤ ਜਪਾਂ ਹਰ ਹਰ ਨਾਮ ਧਿਆਈ, ਅਤੇ ਉਸ ਨਾਮ ਨੂੰ ਧਿਆ ਕੇ ਮੈਂ ਗੁਰੂ ਦੇ ਅਤੇ ਪਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਾਂ। ਰਹਾਓ ਜੇ ਸੁੱਖ ਦੇਹੇ ਤਾਂ ਤੁਝੇ ਆਰਾਧੀ। ਵੇਖੋ ਤੜਫ ਕਿੰਨੀ ਹੈ ਆਪਾਂ ਦੇ, ਪਤਾ ਕੀ ਕਹਿੰਦੇ ਵੀ ਜਿੰਨੀ ਦੇਰ ਤੱਕ ਸਾਡੇ ਕੋਲ ਸੁੱਖ ਸਹੂਲਤਾਂ ਨਹੀਂ, ਪਹਿਲਾਂ ਇਹ ਪੂਰੀਆਂ ਹੋਣ ਅਤੇ ਫਿਰ ਅਸੀਂ ਨਿਤਨੇਮ ਕਰਾਂਗੇ, ਫਿਰ ਅਸੀਂ ਨਾਮ ਸਿਮਰਨ ਕਰਾਂਗੇ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ, ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਸਰੋਕਾਰ ਨਹੀਂ। ਜੇ ਸੁੱਖ ਦੇਹੇ ਤਾਂ ਤੁਝੇ ਆਰਾਧੀ। ਹੇ ਸਤਿਗੁਰੂ ਪਰਮਾਤਮਾ ਜੀ, ਜੇ ਮੈਨੂੰ ਤੁਸੀਂ ਸੁੱਖ ਦੇ ਦਿਓ ਤਾਂ ਮੈਂ ਤਾਂ ਵੀ ਤੁਹਾਨੂੰ ਆਰਾਧਾਂਗਾ। ਪਰ ਅਗਲੀ ਪੰਕਤੀ, ਦੁੱਖ ਵੀ ਤੁਝੇ ਤੇ ਆਈ, ਪਰ ਜੇ ਤੁਸੀਂ ਮੈਨੂੰ ਦੁੱਖ ਦੇ ਰਹੇ ਹੋ ਨਾ, ਅੱਤ ਦਾ ਦੁਖੀ ਵੀ ਮੈਂ ਹੋਵਾਂ, ਇਹ ਨਹੀਂ ਕਹਾਂਗਾ ਵੀ ਦੁੱਖ ਕਿਉਂ ਦਿੱਤੇ ਨੇ, ਦੁੱਖਾਂ ਦੇ ਵਿੱਚ ਵੀ ਮੈਂ ਤੁਹਾਨੂੰ ਹੀ ਧਿਆਵਾਂਗਾ, ਕਿਉਂਕਿ ਮੇਰੇ ਅੰਦਰ ਓਨੀ ਦੇਰ ਤੱਕ ਚੈਨ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਚਰਨਾਂ ਦੇ ਵਿੱਚ ਮੈਂ ਅਭੇਦ ਨਾ ਹੋ ਜਾ। ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ। ਹੇ ਪਰਮਾਤਮਾ, ਜੇ ਤੂੰ ਮੈਨੂੰ ਭੁੱਖ ਵੀ ਦੇ ਦੇ, ਭੁੱਖ ਦੇ ਅਰਥ ਨੇ ਗਰੀਬੀ ਦੇ ਦੇ, ਕੁਝ ਵੀ ਮੇਰੇ ਕੋਲ ਦੁਨੀਆਂ ਦੇ ਸੁੱਖ ਸਹੂਲਤਾਂ ਨਾ ਆਉਣ, ਜੇ ਭੁੱਖ ਦੇ ਤਾਂ ਇਤ ਹੀ ਰਾਜਾ। ਰਾਜਾ ਦੇ ਅਰਥ ਨੇ ਇਹਦੇ ਵਿੱਚ ਮੈਂ ਰਾਜੀ ਰਵਾਂਗਾ, ਭਾਵ ਮੈਂ ਭੁੱਖ ਝੱਲ ਲਵਾਂਗਾ, ਦੁੱਖ ਝੱਲ ਲਵਾਂਗਾ, ਪਰ ਤੇਰੇ ਤੋਂ ਵਿਛੋੜਾ ਨਹੀਂ ਮੈਂ ਚੱਲ ਸਕਦਾ। ਮੈਨੂੰ ਆਪਣੇ ਚਰਨਾਂ ਤੱਕ ਮਿਲਾ ਲਾ, ਭਾਵੇਂ ਮੈਨੂੰ ਦੁੱਖ ਦੇ ਦੇ, ਭਾਵੇਂ ਮੈਨੂੰ ਸੁੱਖ ਦੇ ਦੇ, ਦੁੱਖ ਵਿੱਚ ਸੁੱਖ ਮਨਾਈ, ਮੈਂ ਦੁੱਖਾਂ ਨੂੰ ਵੀ ਸੁੱਖ ਕਰਕੇ ਮੰਨ ਲਵਾਂਗਾ, ਦੁੱਖਾਂ ਨੂੰ ਚੱਲ ਲਵਾਂਗਾ, ਗਰੀਬੀ ਵਿੱਚ ਦਿਨ ਕੱਢ ਲਵਾਂਗਾ, ਪਰ ਤੇਰੇ ਤੋਂ ਬਿਨਾਂ ਨਹੀਂ ਉਹ ਮੈਂ ਰਹਿ ਸਕਦਾ। ਐਸ ਜੀਵਨ ਦੇ ਵਿੱਚ ਕਿਰਪਾ ਕਰਕੇ ਆਪਣੇ ਚਰਨਾਂ ਤੱਕ ਮੈਨੂੰ ਪਹੁੰਚਾ ਲਾ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਏ। ਕਹਿਣ ਲੱਗੇ ਵੀ ਤੁਹਾਨੂੰ ਮਿਲਣ ਵਾਸਤੇ ਜੇ ਮੈਨੂੰ ਆਪਣਾ ਤਨ, ਆਪਣਾ ਮਨ, ਆਪਣਾ ਸਰੀਰ ਕੱਟ ਵੀ ਕੱਟ ਕੱਟ ਕਰਨਾ ਪਵੇ, ਭਾਵ ਟੁਕੜੇ ਟੁਕੜੇ ਕਰਨਾ ਪਵੇ, ਵਿੱਚ ਅਗਨੀ ਆਪ ਜਲਾਏ, ਜੇ ਮੈਨੂੰ ਅੱਗ ਵਿੱਚ ਵੀ ਸੜਨਾ ਪਵੇ। ਜੇ ਕੋਈ ਬੰਦਾ ਕਹੇ ਨਾ ਵੀ ਆਹ ਕਸ਼ਟ ਝੱਲਣੇ ਪੈਣਗੇ ਤਾਂ ਤੈਨੂੰ ਰੱਬ ਮਿਲੇਗਾ, ਕਹਿਣ ਲੱਗੇ ਮੈਂ ਸਭ ਕੁਝ ਕਰਨ ਵਾਸਤੇ ਤਿਆਰ ਹੈ ਰੱਬ ਜੀ, ਪਰ ਐਸ ਜਨਮ ਦੇ ਵਿੱਚ ਇੱਕ ਵਾਰੀ ਆਪਣੇ ਦਰਸ਼ਨਾਂ ਦੀ ਝਲਕ ਮੈਨੂੰ ਦਿਖਾ ਦੇ, ਆਪਣੇ ਚਰਨਾਂ ਨਾਲ ਮਿਲਾ ਲਾ, ਪੱਖਾ ਫੇਰੀ ਪਾਣੀ ਢੋਵਾਂ।

ਜੋ ਦੇਵ ਹੈ ਸੋ ਖਾਹੀ। ਕਹਿਣ ਲੱਗੇ ਜੇ ਤੇਰੇ ਮਿਲਾਪ ਵਾਸਤੇ ਜੇ ਮੈਨੂੰ ਕੋ ਗੁਰੂ ਕਹਿ, ਜੇ ਮੈਨੂੰ ਕੋ ਗੁਰਮੁਖ ਪਿਆਰੇ ਕਹਿਣ ਵੀ ਤੂੰ ਪੱਖੇ ਦੀ ਸੇਵਾ ਕਰ, ਪਾਣੀ ਦੀ ਸੇਵਾ ਕਰ, ਤੇ ਮੈਂ ਉਹ ਵੀ ਕਰਾਂਗਾ। ਪਹਿਲੇ ਸਮਿਆਂ ਦੇ ਵਿੱਚ ਨਾ ਜਦੋਂ ਬਿਜਲੀ ਦਾ ਪ੍ਰਬੰਧ ਨਹੀਂ ਸੀ, ਗੁਰੂ ਸਾਹਿਬਾਨਾਂ ਦੇ ਸਮੇਂ ਦੀ ਗੱਲ ਕਰਦੇ, ਉਸ ਵੇਲੇ ਜਦੋਂ ਗੁਰੂ ਦਾ ਦਰਬਾਰ ਸਜਣਾ, ਸੰਗਤਾਂ ਨੇ ਬਿਰਾਜਮਾਨ ਹੋਣਾ, ਮਹਾਰਾਜ ਦੇ ਦਰਸ਼ਨ ਕਰਨੇ, ਤੇ ਗਰਮੀਆਂ ਦਾ ਸਮਾਂ ਹੋਣਾ, ਤੇ ਸਿੱਖਾਂ ਨੇ ਵੱਡੇ ਵੱਡੇ ਪੱਖੇ ਹੱਥ ਵਿੱਚ ਫੜ ਕੇ ਨਾ ਤੇ ਉੱਤੇ ਸਿੱਖ ਸੰਗਤਾਂ ਨੂੰ ਝਰਨੇ, ਉਹਨਾਂ ਨੇ ਬਾਣੀ ਸੁਣੀ, ਕੀਰਤਨ ਸੁਣੀ ਤੇ ਉਹਨਾਂ ਨੇ ਸੇਵਾ ਕਰੀ ਜਾਣ। ਅੱਜ ਵੀ ਕਈ ਜਗ੍ਹਾ ਤੇ ਪਿੰਡਾਂ ਦੇ ਵਿੱਚ ਉਹ ਸਾਨੂੰ ਪੱਖੇ ਮਿਲਣ ਵੇਖਣ ਵਾਸਤੇ ਮਿਲ ਜਾਂਦੇ ਨੇ, ਕਈ ਜਗ੍ਹਾ ਤੇ ਸਾਂਭ ਕੇ ਰੱਖੇ। ਮਹਾਰਾਜ ਕਹਿਣ ਲੱਗੇ ਜੇ ਪੱਖੇ ਦੀ ਸੇਵਾ ਮੈਨੂੰ ਮਿਲ ਜਾਏ, ਪਾਣੀ ਢੋਣ ਦੀ ਸੇਵਾ ਵੀ ਮਿਲ ਜਾਏ, ਤੇ ਕਹਿਣ ਲੱਗੇ ਇੰਨਾ ਕੁਝ ਕਰਾਂ ਜੇ ਮੈਨੂੰ ਭੁੱਖਾ ਵੀ ਰਹਿਣਾ ਪਵੇ, ਦੋ ਟੁੱਕਰ ਮਿਲ ਜਾਣ ਤੇ ਤਾਂ ਵੀ ਰਾਜੀ, ਨਾ ਮਿਲੇ ਤੇ ਤਾਂ ਵੀ ਰਾਜੀ, ਮੈਂ ਦਿਨ ਰਾਤ ਤੇਰੀ ਸੇਵਾ ਵਿੱਚ ਲੱਗਾ ਰਹਾਂਗਾ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਵ ਹੈ ਸੁਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ। ਹੇ ਪਰਮਾਤਮਾ ਜੀ, ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਨਾਨਕ ਗਰੀਬ ਆਪਣੇ ਆਪ ਨੂੰ ਕਹਿੰਦੇ ਪਏ ਨੇ, ਮੈਂ ਗਰੀਬ ਨਿਮਾਣਾ ਤੇਰੇ ਦਰ ਤੇ ਢਹਿ ਪਿਆ ਹੈ, ਬੇਨਤੀਆਂ ਕਰਦਾ ਪਿਆ ਹੈ, ਮੇਰੀ ਬੇਨਤੀ ਪ੍ਰਵਾਨ ਕਰ ਲਾ, ਮੈਂ ਦੁਨੀਆਂ ਦਾ ਕੁਝ ਮੰਗਣ ਵਾਸਤੇ ਨਹੀਂ ਆਇਆ, ਆਹ ਦਾਤ ਝੋਲੀ ਵਿੱਚ ਪਾ ਦਿਓ, ਹਰ ਮੇਲ ਲਿਹੋ ਵਡਿਆਈ। ਹਰੀ ਦੇ ਨਾਲ ਮਿਲਾ ਦਿਓ, ਗੁਰੂ ਦੇ ਨਾਲ ਮਿਲਾ ਦਿਓ, ਅੱਖੀ ਕਾਢ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਇਓ। ਕਹਿਣ ਲੱਗੇ ਮੈਂ ਆਪਣੀਆਂ ਅੱਖਾਂ ਦਾ ਵਿਛਾਉਣਾ ਵੀ ਤੁਹਾਡੇ ਸਾਹਮਣੇ ਰੱਖ ਦੇਗਾ, ਭਾਵ ਸਭ ਕੁਝ ਕਰਨ ਵਾਸਤੇ ਕਰਾਂਗਾ, ਪਰ ਆਪਣੇ ਚਰਨਾਂ ਤੋਂ ਦੂਰ ਨਾ ਕਰੋ। ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਭੀ ਧਿਆਈ। ਜੇ ਆਪਣੇ ਚਰਨਾਂ ਦੇ ਕੋਲ ਰੱਖੋ ਤੇ ਤਾਂ ਵੀ ਮੈਂ ਰਾਜੀ ਰਵਾਂਗਾ, ਜੇ ਕਹੋ ਵੀ ਤੂੰ ਦੂਰ ਚੱਲ ਜਾ, ਸਾਡੇ ਅੱਖਾਂ ਤੋਂ ਪਰੇ ਹੋ ਜਾ, ਮੈਂ ਪਰੇ ਵੀ ਹੋ ਜਾਵਾਂਗਾ। ਪਰ ਕਹਿਣ ਲੱਗੇ ਮੈਨੂੰ ਇੱਕ ਜੁਗਤੀ ਦੱਸ ਦਿਓ ਵੀ ਮੈਂ ਪਰੇ ਹੋ ਕੇ ਕਰਨਾ ਕੀ। ਉਹ ਦਾਤ ਮੇਰੀ ਝੋਲੀ ਵਿੱਚ, ਨਾਮ ਦੀ ਦਾਤ, ਸੇਵਾ ਦੀ ਦਾਤ ਝੋਲੀ ਵਿੱਚ ਪਾ ਦਿਓ, ਭਾਵੇਂ ਆਪਣੇ ਤੋਂ ਦੂਰ ਕਰਕੇ ਮੇਰੇ ਕੋਲੋਂ ਸੇਵਾ ਲੈ ਲਓ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਹੈ ਤਾਂ ਛੋੜ ਨਾ ਜਾਏ। ਜੇ ਲੋਕ ਤੇਰੀ ਸੇਵਾ ਕਰਕੇ ਮੈਨੂੰ ਵੇਖ ਕੇ ਸਲਾਉਂਦੇ ਨੇ ਤੇ ਕਹਿਣ ਲੱਗੇ ਮੈਂ ਤਾਂ ਵੀ ਰਾਜੀ ਰਵਾਂਗਾ, ਜੇ ਮੇਰੀ ਨਿੰਦਿਆ ਕਰਨ ਵੀ ਜਿਠਿਆ ਤੂੰ ਕਿੱਥੇ ਟੋਕਰੀਆਂ ਢੋਈ ਜਾਂਦਾ ਸਹੁਰਿਆਂ ਦੇ ਘਰ ਦੇ ਵਿੱਚ, ਛੱਡ ਇਸ ਕੰਮ ਨੂੰ। ਕਹਿਣ ਲੱਗੇ ਮਹਾਰਾਜ, ਜੇ ਕੋਈ ਮੇਰੀ ਨਿੰਦਿਆ ਵੀ ਕਰਨ ਨਾ, ਮੈਨੂੰ ਕਬੋਲ ਵੀ ਬੋਲਣ, ਮੈਂ ਤੇਰਾ ਦਰ ਛੱਡ ਕੇ ਨਹੀਂ ਜਾਵਾਂ, ਆਪਣੇ ਚਰਨਾਂ ਤੋਂ ਦੂਰ ਨਾ ਕਰੀ। ਤੇ ਪੁੱਛਿਆ ਸੀ ਸਿੱਖਾਂ ਨੇ ਮਹਾਰਾਜ, ਚਲੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਫਿਰ ਸਾਨੂੰ ਦੱਸੋ ਇਹਨਾਂ ਤਰਲਾ ਤੇ ਅਸੀਂ ਲੈ ਰਹੇ ਹਾਂ, ਤੁਸੀਂ ਲੈ ਰਹੇ ਹੋ, ਫਿਰ ਉਹ ਜੁਗਤੀ ਵੀ ਦੱਸ ਦਿਓ ਜਿਸ ਜੁਗਤੀ ਦੇ ਨਾਲ ਪਰਮਾਤਮਾ ਦੇ ਘਰ ਤੱਕ ਸਾਡੀ ਬਣ ਆਵੇ। ਉਹ ਜੁਗਤੀ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੱਸੀ ਨਹੀਂ, ਕਹਿਣ ਲੱਗੇ ਸਾਡਾ ਜੀਵਨ ਪੜ੍ਹ ਕੇ ਵੇਖ ਲਓ। ਬਸ ਜੇ ਗੁਰੂ ਦੀ ਕਿਰਪਾ ਲੈਣੀ ਹੈ ਨਾ, ਜੇ ਵਾਹਿਗੁਰੂ ਦੀ ਕਿਰਪਾ ਲੈਣੀ ਹੈ, ਫਿਰ ਗੁਰੂ ਦੇ ਦਰ ਤੇ ਢਹਿ ਪੈ, ਸੇਵਾ ਵਿੱਚ ਜੁੜ ਜਾ, ਸਿਮਰਨ ਵਿੱਚ ਜੁੜ ਜਾ, ਬਸ ਦੋ ਦਾਤਾਂ ਤੇਰੀ ਝੋਲੀ ਵਿੱਚ ਪੈ ਜਾਣ। ਸੇਵਾ ਤੇ ਸਿਮਰਨ ਇੱਕ ਉਹ ਚੱਪੂ ਨੇ, ਜਿਵੇਂ ਬੇੜੀ ਨੂੰ ਆਪਾਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਲਿਜਾਣਾ ਹੋਵੇ ਨਾ, ਤੇ ਕਦੀ ਤੁਸੀਂ ਵੇਖੋ ਮਲਾਹ ਦੇ ਹੱਥ ਦੇ ਵਿੱਚ ਚੱਪੂ ਹੁੰਦਾ, ਦੋ ਚੱਪੂ ਹੁੰਦੇ ਨੇ, ਜੇ ਇੱਕ ਵੀ ਹੋਵੇ ਨਾ ਤੇ ਫਿਰ ਉਹ ਥੋੜਾ ਚੱਪੂ ਇੱਕ ਪਾਸੇ ਮਾਰਦਾ ਫਿਰ ਦੂਸਰੇ ਪਾਸੇ। ਕਹਿਣ ਲੱਗੇ ਦੋਨੇ ਪਾਸੇ ਚੱਪੂ ਮਾਰਦਾ ਤੇ ਬੇੜੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਪਹੁੰਚ ਜਾਂਦੀ ਹੈ। ਕਹਿਣ ਲੱਗੇ ਭਾਈ, ਜਿਸ ਸਿੱਖ ਕੋਲ ਦੋ ਚੱਪੂ ਨੇ ਸੇਵਾ ਦੇ ਤੇ ਸਿਮਰਨ ਦੇ, ਉਹਦੀ ਵੀ ਜੀਵਨ ਰੂਪੀ ਬੇੜੀ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਏ। ਹੁਣ ਵੇਖੋ ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ, ਦੋ ਦਾਤਾਂ ਦੀ ਕਮਾਈ ਕੀਤੀ, ਸਾਰਾ ਦਿਨ ਸੇਵਾ ਕਰਨੀ ਤੇ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ। ਬਸ ਸੇਵਾ ਤੇ ਸਿਮਰਨ ਜਿਹਦੇ ਪੱਲੇ ਆ ਗਏ ਨਾ ਦੋ ਦਾਤਾਂ, ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਸੱਚ ਜਾਣਿਆ, ਜੇ ਪਰਮਾਤਮਾ ਦੇ ਚਰਨਾਂ ਵਿੱਚ ਇੰਨਾ ਅਭੇਦ ਹੋ ਜਾਏਗਾ ਉਹ ਸੱਜਣਾ, ਉਹਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਜਾਏਗਾ। ਵੇਖੋ ਇਹਨਾਂ ਦਾਤਾਂ ਤੋਂ ਬਾਅਦ ਫਿਰ ਬਖਸ਼ਿਸ਼ ਕੀ ਹੋਈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ। ਅੱਜ ਉਹ ਸਮਾਂ ਆਇਆ ਜਦੋਂ ਘੱਟੋ ਘੱਟ 21-22 ਸਾਲ ਲਗਾਤਾਰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਭਾਈ ਜੇਠਾ ਜੀ ਨੇ ਸੇਵਾ ਕੀਤੀ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਭਾਈ ਬੱਲੂ, ਬਾਬਾ ਬੁੱਢਾ ਜੀ, ਭਾਈ ਜੇਠਾ ਜੀ ਕਿੱਥੇ ਨੇ? ਇਸ਼ਨਾਨ ਕਰਾਓ, ਸੁੰਦਰ ਬਸਤਰ ਪਵਾਓ, ਅੱਜ ਅਸੀਂ ਆਪਣੇ ਤਖ਼ਤ ਤੇ ਬਿਰਾਜਮਾਨ ਕਰਨਾ।
ਕਿੰਨੀ ਕਮਾਈ ਕੀਤੀ। ਅੱਜ ਉਸ ਭਾਈ ਜੇਠੇ ਨੂੰ ਜਿਹੜਾ ਘਰ ਵਿੱਚ ਸੇਵਾ ਕਰਨ ਵਾਲਾ, ਝਾੜੂ ਮਾਰਨ ਵਾਲਾ, ਜਿਹਦੇ ਅੰਦਰ ਇੰਨੀ ਤੜਪ ਸੀ ਵੀ ਗੁਰੂ ਦਾ ਮਿਲਾਪ ਹੋ ਜਾਏ, ਰੱਬ ਦਾ ਮਿਲਾਪ ਹੋ ਜਾਏ, ਸੇਵਾ ਤੇ ਸਿਮਰਨ ਕਿੱਥੋਂ ਚੁੱਕਿਆ ਲਾਹੌਰ ਦੀ ਧਰਤੀ ਤੋਂ ਤੇ ਅੱਜ ਕਿੱਥੇ ਬਿਠਾ ਦਿੱਤਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੰਘਾਸਨ ਤੇ ਬਿਰਾਜਮਾਨ ਕਰ ਦਿੱਤਾ, ਪਰਮਾਤਮਾ ਦਾ ਰੂਪ ਬਣਾ ਦਿੱਤਾ ਹੈ। ਤੇ ਜਦੋਂ ਸਿੰਘਾਸਨ ਤੇ ਬਿਰਾਜਮਾਨ ਹੋਏ ਨਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਤਿੰਨ ਪਰਿਕਰਮਾ ਕੀਤੀਆਂ, ਮੱਥਾ ਟੇਕ ਦਿੱਤਾ ਭਾਈ ਜੇਠਾ ਜੀ ਦੇ ਚਰਨਾਂ ਵਿੱਚ, ਆਪ ਸੰਗਤ ਵਿੱਚ ਬੈਠ ਗਏ ਤੇ ਕਹਿਣ ਲੱਗੇ, ਬੇਟਾ ਹੁਣ ਤੁਸੀਂ ਭਾਈ ਜੇਠਾ ਨਹੀਂ, ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦੇ ਵਾਰਸ ਬਣ ਗਏ ਹੋ, ਅੱਜ ਸਿੱਖ ਸੰਗਤਾਂ ਨੂੰ ਆਪਣੀ ਰਸਨਾ ਤੋਂ ਉਪਦੇਸ਼ ਦੇ। ਤੇ ਸਾਡੇ ਸਿੱਖ ਵਿਦਵਾਨ ਲਿਖਦੇ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਅੱਖਾਂ ਵਿੱਚ ਜਲ ਵਹਿ ਤੁਰਿਆ, ਕਹਿਣ ਲੱਗੇ, ਮਹਾਰਾਜ ਮੈਂ ਉਪਦੇਸ਼ ਦੇਣ ਵਾਲਾ, ਤੁਹਾਡੇ ਘਰ ਵਿੱਚ ਝਾੜੂ ਮਾਰਨ ਵਾਲਾ, ਤੁਹਾਡੇ ਘਰ ਵਿੱਚ ਮਿੱਟੀ ਢੋਣ ਵਾਲਾ, ਤੁਹਾਡਾ ਸੇਵਾਦਾਰ, ਮੈਂ ਸੰਗਤ ਨੂੰ ਉਪਦੇਸ਼ ਦੇਵਾਂ। ਮਹਾਰਾਜ ਕਹਿਣ ਲੱਗੇ, ਹਾਂ ਝਾੜੂ ਮਾਰਨ ਵਾਲੇ ਅੱਜ ਮਹਾਨ ਬਣ ਗਿਆ। ਉਸ ਦਿਨ ਫਿਰ ਮਹਾਰਾਜ ਨੇ ਆਪਣੀ ਰਸਨਾ ਤੋਂ ਬਚਨ ਕਹਿ ਸੀ, ਦਾਤਿਆ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਦੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ। ਮੈਂ ਉਪਦੇਸ਼ ਦੇਣ ਵਾਲਾ ਕੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ, ਮੈਂ ਤੇ ਲਾਹੌਰ ਦੀ ਗਲੀਆਂ ਵਿੱਚ ਕੀੜਿਆਂ ਦੀ ਤਰ੍ਹਾਂ ਰੁਣ ਵਾਲਾ ਸਾਂ, ਕੋਈ ਆਪਣੇ ਬੱਚਿਆਂ ਨੂੰ ਮੇਰੇ ਨਾਲ ਖੇਡਣ ਨਹੀਂ ਸਨ ਦਿੰਦੇ, ਕੋਈ ਆਪਣੇ ਘਰ ਵਿੱਚ ਬਿਠਾਉਣ ਵਾਸਤੇ ਤਿਆਰ ਨਹੀਂ ਸਨ, ਉਹ ਕਹਿੰਦੇ ਸੀ ਨਭਾਗਾ ਹੈ। ਅੱਜ ਇਸ ਨਭਾਗੇ ਤੇ ਬਖਸ਼ਿਸ਼ ਕੀਤੀ, ਗੁਰੂ ਨਾਨਕ ਦਾ ਸਿੰਘਾਸਨ ਬਖਸ਼ਿਆ, ਦਾਤਿਆ ਇਹ ਮੇਰੇ ਵਿੱਚ ਕੋਈ ਸਿਆਣਪ ਨਹੀਂ ਸੀ, ਇਹ ਤੁਹਾਡੀ ਬਖਸ਼ਿਸ਼ ਦੇ ਨਾਲ, ਰਹਿਮਤ ਦੇ ਨਾਲ। ਬਸ ਆਹ ਕਮਾਈ ਗੁਰਮੁਖ ਜਿਹੜੀ ਸਾਨੂੰ ਪਰਮਾਤਮਾ ਤੱਕ ਪਹੁੰਚਾ ਸਕਦੀ ਜੀ, ਇੱਕ ਸੇਵਾ ਇੱਕ ਸਿਮਰਨ। ਸੇਵਾ ਇਸ ਗੁਰੂ ਘਰ ਦੇ ਵਿੱਚ ਬਹੁਤ ਗੁਰਮੁਖ ਪਿਆਰੇ ਤੁਸੀਂ ਸਾਰੇ ਰਲ ਮਿਲ ਕੇ ਕਰ ਰਹੇ ਹੋ, ਬਿਲਡਿੰਗਾਂ ਤਿਆਰ ਹੋ ਜਾਂਦੀਆਂ, ਕੋਈ ਲੱਖ ਡਾਲਰ ਦੇ ਰਿਹਾ, ਕੋਈ ਦਸ ਦਸ ਹਜ਼ਾਰ, ਕੋਈ ਵੀਹ ਵੀਹ ਹਜ਼ਾਰ, ਦੋ ਚਾਰ ਦਿਨ ਪਹਿਲਾਂ ਕੋਈ ਸੱਜਣ 20,000 ਗੋਲਕ ਦੇ ਵਿੱਚ ਪਾ ਕੇ ਗਏ ਗੁਰਦੁਆਰੇ ਦੀਆਂ ਬਿਲਡਿੰਗਾਂ। ਬਸ ਇਸ ਸੇਵਾ ਤੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਮਾ ਲਈਏ। ਬਸ ਜਿਸ ਦਿਨ ਸੇਵਾ ਤੇ ਸਿਮਰਨ ਆ ਗਏ, ਉਸੇ ਦਿਨ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਬਖਸ਼ਾਂ, ਵਾਹਿਗੁਰੂ ਦੀਆਂ ਬਖਸ਼ਾਂ ਦੇ ਪਾਤਰ ਜ਼ਰੂਰ ਅਸੀਂ ਬਣਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋ ਜਾਂ ਬੇਅੰਤ ਪ੍ਰਵਾਨ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀਮਾ ਲਾਤੀ ਜਾ ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਭਰੀਆ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਕਰ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨ ਵਸਾਰੇ ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ, ਸਦਾ ਸਭ ਸਲਾਹ ਤੇਰੇ ਨਾਮ ਮਨ ਵਸਾਵੈ, ਨਾਮ ਜਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨੈ ਵਸਿਆ, ਜਿਨੇ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵੱਟੋਂ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਕਰ ਸੁਭਾਗੈ, ਕਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੇ ਲਾਗੇ, ਕਾਹੇ ਨਾਨਕ ਤੈ ਸੁਖ ਹੋਆ, ਤਿਤ ਕਰੇ ਅਨਹਦ ਵਾਜੇ, ਅੰਨ ਦਿਸਣ ਹਾਂ ਵਟ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਰ ਕਹਿਤੇ ਪਵਿੱਤਰ, ਸਤਿਗੁਰ ਆਇਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਰ ਤੂਰੇ ਸਲੋ ਪਵਣ, ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦਾਈ ਦਾ ਕਿਲ, ਸਗਲ ਜਗਤ ਚੰਗਿਆਈਆ, ਬੁਰਿਆਈਆ ਬਚੇ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ਗੁਰੂ ਦੇ ਪਾਸੇ ਦੱਸੀ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਨਿਧਿਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪਿਤਰਾਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਗਲਤ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਛਪਿਆ ਵਣ ਸਿਖਿਆ ਦੇ ਚਲਾਈ ਤੇ ਵਾਹਿ ਦੇ ਕੇ ਨੇੜ ਕੀਤਾ ਤੇ ਨਾ ਪਿਆਰਿਆਂ ਸਜਿਆਰਿਆਂ ਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸਹੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖਣੀਆਂ ਤੇ ਚੜ੍ਹੇ ਹਾਰ ਨਚਰਾਏ ਗਏ ਗੁਰਦੁਆਰੇ ਸੇਵਾ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾਂ ਸੰਗ ਨਿਭਾਇਆ ਤੇ ਨਾ ਵੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸਾਂ ਸਬਦ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਸ਼ਰਿਆ ਦੇਖ ਦੇਖ ਕੀ ਫਤਿਹ ਬਿਰਤ ਕੀ ਪੈਸ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜੇ ਸਦਾ ਸਿਆਹੀ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਗੁਰਦਰਸ਼ਨ ਦਾਰ ਤੇ ਸੇਵਾ ਸੰਭਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਘਰ ਜੋੜ ਕਰੋ ਅਰਦਾਸ ਤੂੰ ਭਾਵੇ ਤਾਂ ਨਿਰਾਸ ਇਹ ਗਰੀਬ ਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਉਤਾਰ ਜੀ ਆਪ ਨੂੰ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਬਣ ਸੰਗਤਾਂ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਉਤਾਰ ਜੀਓ ਬੇਦ ਬਾਣੀਆਂ ਦੇ ਪਾਸ ਅੱਜ ਨੂੰ ਰਾਗੀ ਸਿੰਘਾਂ ਨੇ ਆਪ ਜੀ ਨੇ ਆਸਾ ਕੀ ਬਾਤ ਕੀਤੀ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਤਿਆਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕੇ ਪ੍ਰਵਾਨ ਗੁਰੂ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੂੰ ਸਾਡੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪਿੱਤਰ ਬਾਣੀ ਤੁਹਾਡੀ ਪਰ ਬੁੱਧੀ ਬਖਸ਼ਿਸ਼ ਕਰੋ ਗਰੀਬ ਰਾਜ ਇਸ ਖੁਸ਼ੀ ਵਿੱਚ ਆਪ ਜੀ ਦੇ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਵ ਸ਼ਾਦੀ ਦੇ ਗਿਆ ਤਿਆਰ ਕਰੇ ਹਾਜ਼ਰ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾ ਜੇ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਵਿਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਦਿੱਤਾਰ ਮਿਹਨਤ ਕਰਿਆ ਗਿਮਰਾਜ ਆਪ ਜੀ ਬਖਸ਼ੀਆਂ ਦਾਤਾਂ ਜੋ ਨਗਰਾਂ ਤੁਰ ਸਵਾਲੇ ਪ੍ਰਵਾਨ ਕਰ ਦੀ ਦਿੱਤਾਰ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਢੀ ਕੜਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚੇ ਦੀ ਪਾਲਤਾ ਕਰੋ ਗਰੀਬ ਨਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਹ ਸੰਗਤਾਂ ਦੀ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਤੇ ਤਿਰਪੁਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਵਾਜ ਕਿਰਪਾ ਕਰੋ ਖਾਸ ਤਰ੍ਹਾਂ ਸਿੱਖ ਕੌਮ ਨੂੰ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸਤਿਮੁਰ ਦਾਲ ਬਖਸ਼ੋ ਚਾਨਾ ਨਾਲ ਜੋੜੋ ਗੁਰਬਾਣੀ ਦੇ ਪਿਆਰ ਬਖਸ਼ ਕਰ ਦਿੱਤਾਰ ਹਰ ਮੈਦਾਨ ਜਵਾਨ ਫਤਿਹ ਬਖਸ਼ ਕਰ ਇਬਾਦਤਾ ਕਰੋ ਜੀ ਗੁਰੂ ਗਰੀਬ ਨਵਾਜ ਦੂਰ ਦਰਾਜ ਕਾਲਜ ਬੈਠੀਆਂ ਲਾਈਵ ਕਰਦਾ ਕੀਰਤਨ ਸਰਵਣ ਕਰ ਰਹੀਆਂ ਸਾਰੇ ਸਿਰ ਦੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸਦਾਰ ਆਪਣੇ ਸੰਗਤਾਂ ਨੂੰ ਉਦਮ ਬਖਸ਼ੇ ਨੇ ਸੰਗਤਾਂ ਦੇ ਚਾਨਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਸ ਸੰਗਤਾਂ ਮਾਇਆ ਭੇਟਾ ਕਰ ਰਹੀ ਚਾਨਾ ਪ੍ਰਵਾਨ ਕਰੋ ਬਸ਼ਕਾ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਘਰ ਵੱਲ ਦਿੱਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਦਿੱਤਾਰ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਪੂਰਾ ਚੁਕਾਈ ਮਾਈ ਬਖਸ਼ੋ ਵੇਦਰ ਗੁਨਾਮੀ ਬਖਸ਼ੀ ਕਰਕੇ ਬਣਾਓ ਲੜੀ ਵਾਸਤੇ ਅੱਜ ਪਾਰ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਦੁਰਾਂ ਦੀ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਬਰਾਤ ਦਾ ਨਾਮ ਜਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

0: सुनहार सतरिया काल।
1: वाहेगुरु जी का खालसा, वाहेगुरु जी की फतेह।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖੁ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਜੋ ਸਾਹਿਬ ਸਿੰਘ ਜੀ ਮਾਰੇ ਬਖਸ਼ਿਸ਼ ਕੀਤੀ, ਆਪ ਸੰਗਤ ਨੇ ਬੜੀ ਸ਼ਰਧਾ ਭਾਵਨਾ ਸਹਿਤ ਅੰਮ੍ਰਿਤ ਵੇਲੇ ਲੈ ਕੇ ਮਾਰੇ ਨਿੱਘੀ ਉਹਦੇ ਨਾਲ ਮਾਨਦੇ ਹੋਏ ਹਾਂ। ਪਿੱਤਰ ਗੁਰਬਾਣੀ ਆਸਾ ਕੀ ਵਾਲਿਸ ਨੂੰ ਪੂਰਨ ਕੀਤੇ ਸਰਵ ਕੀਤੇ ਹਨ, ਉਪਰੰਤ ਅੱਜ ਹੁਕਮ ਨਾਮ ਨੇ ਕਥਾ ਵਿਚਾਰ ਸਰਵ ਕੀਤੀ ਹੈ। ਅਰਦਾਸ ਸਾਰੀਆਂ ਭਰੀਆਂ ਅੰਮ੍ਰਿਤ ਮਾਰੇ ਬਖਸ਼ੇ ਪਿੱਤਰ ਗੁਰਨਾਮੇ ਸਰਵ ਕੀਤੇ ਨੇ। ਸਾਸਰੀ ਅੱਜ ਵਾਸਵਾ ਗੁਰੂ ਸਾਹਿਬ ਨੇ ਆਪ ਗੁਰੂ ਕਾਲ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਬਾਬਾ ਸਾਹਿਬ ਸਿੰਘ ਜੀ ਆਪ ਸਿੰਘ ਨੂੰ ਪਤਾ ਹੈ ਕਿ ਹਰ ਰੋਜ਼ ਗੜੀ ਵਾਸਤੇ ਅੱਜ ਪਾਠ ਹੁੰਦੇ ਨੇ। ਭਾਈ ਸਾਹਿਬ ਗੜੀ ਵਾਸਤੇ ਅੱਜ ਪਾਠ ਠੀਕ 10 ਵਜੇ ਤੱਕ ਆਪ ਨੂੰ ਸਰਵ ਕਰਾਉਣਗੇ। ਆਪ ਸਿੰਘ ਤੁਹਾਡੀ ਸ਼ਾਤਾ ਵਾਸਤੇ ਸਰਵ ਕਰੋ। ਬਾਕੀ ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਨਾ ਸਾਹ ਸੌਥਾਲ ਦੀ ਜਿਕੁਣ ਸੈਕਸ਼ਨ ਹੋ ਰਹੀ ਹੈ, ਉਹਦੇ 'ਚ ਬੇਅੰਤ ਮਹਿਲ ਖਰਚ ਹੋ ਰਹੀ ਹੈ। ਸਾਧ ਸੰਗਤ ਜੀ ਗੁਰੂ ਮਹਾਰਾਜ ਨੇ ਆਪ ਸੰਗਤਾਂ ਉੱਤੇ ਬਖਸ਼ਿਸ਼ ਕੀਤੀ ਹੈ, ਦਸੰਤ ਸਫਲ ਕਰਦੇ ਹਾਂ। ਸੰਗਤਾਂ $10,000, $20,000 ਗੋਲਪਿੰਡ ਪਾ ਰਹੇ ਨੇ। ਸੋ ਸਾਧ ਸੰਗਤ ਜੀ ਮਾਰੇ ਕਿਰਪਾ ਕਰਨ ਉਹਨਾਂ ਦੀ ਕਮਾਈਆਂ ਸਫਲ ਹੋਣਗੀਆਂ। ਸੋ ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਅਜੇ ਤੱਕ ਆਪਣਾ ਦਸੰਤ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਦੁਬਾਰਾ ਵਾਰ ਵਾਰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਆਪ ਸੇਵਾ ਕਰੋ ਅਤੇ ਦਸੰਤ ਸਫਲ ਕਰੋ। ਸਾਧ ਸੰਗਤ ਜੀ ਆਪ ਸੰਗਤ ਨਾਲ ਬੇਨਤੀ ਹੈ ਕਿ ਆਪ ਜ਼ਰੂਰ ਗੁਰੂ ਘਰ ਆਓ, ਹਰ ਰੋਜ਼ ਮੱਥਾ ਟੇਕਿਆ ਕਰੋ, ਮਹਾਰਾਜ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਕਰੋ। ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਘੀ ਵਜੋਂ ਕਥਾ ਕੀ ਦਰਬਾਰ ਸਾਹਿਬ ਸਾਹਿਬ ਜੀ ਆਪ ਸਰਵ ਕਰ ਸਕਦੇ ਹੋ। ਸੋ ਸਾਧ ਸੰਗਤ ਜੀ ਆਪ ਸੰਗਤ ਨਾਲ ਬੇਨਤੀ ਹੈ ਕਿ ਭਾਈ ਰਜਿੰਦਰ ਸਿੰਘ ਜੀ 31 ਤੱਕ ਸਾਡੇ ਪਾਸ ਕੀਰਤਨ ਕਰ ਰਹੇ ਨੇ, ਆਪ ਜ਼ਰੂਰ ਹਰ ਰੋਜ਼ ਆ ਕੇ ਭਰਿਆ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨਾਲ ਬੇਨਤੀ ਹੈ ਕਿ 30 ਤਰੀਕ ਨੂੰ ਸਪੈਸ਼ਲ ਕੀਰਤਨ ਵਾਰ ਹੋ ਰਹੇ ਨੇ ਸ਼ਾਮ ਦੇ, ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੀ ਯਾਦ ਵਿੱਚ ਸਵਰਗਵਾਸੀ ਆਪ ਇੱਥੇ ਗੁਰੂ ਘਰ ਬਹੁਤ ਚਿਰ ਉਹਨਾਂ ਸੇਵਾ ਕੀਤੀ, ਉਹਨਾਂ ਨੂੰ ਉਹਨਾਂ ਦੀ ਯਾਦ ਮਨਾ ਰਹੇ ਹਾਂ। ਸੋ 30 ਤਰੀਕ ਨੂੰ ਆਪਣੇ ਜ਼ਰੂਰ ਹਾਜ਼ਰੀ ਭਰਨੀ ਹੈ। ਸੋ ਸਾਧ ਸੰਗਤ ਜੀ 1 ਤੋਂ ਲੈ ਕੇ 7 ਤੱਕ ਇੱਥੇ ਸਪੈਸ਼ਲ ਤੌਰ 'ਤੇ ਕੀਰਤਨ ਦਰਬਾਰ ਹੋਣਗੇ। ਜੋ 1984 ਦਰਬਾਰ ਸਾਹਿਬ ਹਮਲਾ ਹੋਇਆ ਸੀ, ਉੱਥੇ ਜੋ ਜਿਨ੍ਹਾਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਉਸ ਤਰ੍ਹਾਂ ਦੀ ਉਸ ਥਾਂ ਦੀ ਇੱਜ਼ਤ ਮਾਣ ਨੂੰ ਕਾਇਮ ਰੱਖਣ ਵਾਸਤੇ ਕੁਰਬਾਨੀਆਂ ਕੀਤੀਆਂ ਸੀ, ਇਸ ਬਾਰੇ ਉਹਨਾਂ ਨੂੰ ਯਾਦ ਕਰਨਾ 1 ਤੋਂ ਲੈ ਕੇ 7 ਤੱਕ ਹਰ ਰੋਜ਼ ਸਾਧ ਸੰਗਤ ਦੀ ਕੀਰਤਨ ਦਰਬਾਰ ਹੋਣੇ ਨੇ। ਸੋ ਬਾਕੀ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਆਓ ਹੁਣ ਲੜੀ ਵਾਸਤੇ ਅੱਜ ਪਾਠ ਆਰੰਭ ਹੋਣਗੇ, ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਦੀਆਂ ਜਿੰਨੀਆਂ ਅਨਾਊਂਸਮੈਂਟਾਂ ਨੇ ਉਹ ਸ਼ਾਮ ਨੂੰ ਕੀਤੀਆਂ ਜਾਣਗੀਆਂ, ਆਪ ਸਰਵ ਕਰਨੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਸਾਧ ਸੰਗਤ ਜੀ, ਪਾਵਨ ਸ੍ਰੀ ਸਹਿਜ ਪਾਠ 272 ਅੰਗ ਤੋਂ ਅੱਜ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਚੱਲ ਰਹੀ ਹੈ। 272 ਅੰਗ ਤੋਂ ਆਪਾਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਪਾਠ ਅੱਗੇ ਪ੍ਰਾਰੰਭ ਕਰਨੇ ਹਨ ਜੀ।

ਸੰਖੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੂ ਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨੇ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ।

ਜਾਣੈ ਬ੍ਰਹਮ ਗਿਆਨੀ ਕਾਂਤ ਨ ਪਾਰੁ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰੁ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ

ਨਿਮਕ ਨਿਮਕ ਠਾਕੁਰ ਨਮਸਕਾਰ ਹੈ, ਨਾਨਕ ਉਹ ਪਰਸ ਸਗਲ ਨਿਸਤਾਰ ਹੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ।

ਸਾਧ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧੇ ਕੋ ਐਸਾ ਅਪਰਸ ਬੈਸਨੋ ਸੋ ਜਿਸੂ ਪਰਸੁ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ

ਹੋਵੇ। ਨਾਨਕ ਉਹ ਬੈਸ ਨੂੰ ਪਰਮ ਗਤ ਪਾਵੈ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲ ਖੂਵੈ, ਤਿਸ ਭਗਉਤੀ ਕੀ ਮਤ ਉਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸ਼ਨ ਪ੍ਰੀਤ। ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾ।

ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ। ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਕਪੀ ਸੁਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬਕਾ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ। ਨਾਨਕ ਕਰਤੇ ਕੰਤ ਨ ਪਾਵ ਹੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮ ਨਿਕੋਰ, ਕਈ ਕੋਟ ਪਰ ਦਰਬ ਕੌਹਿਰ ਹੈ, ਕਈ ਕੋਟ ਪਰ ਦੁਖ ਨਾ ਕਰ ਹੈ, ਕਈ ਕੋਟ ਮਾਇਆ ਸਰਮਾਹੇ, ਕਈ ਕੋਟ ਪਰਦੇਸ਼ ਪਰਮਾਹੇ, ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸਥਾਨ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ, ਕਈ ਕੋਟ ਕੀਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇ ਨੇੜੈ ਸਭ ਹੂਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਾਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀ ਵਹਿ ਮਰ ਹੈ, ਕਈ ਕੋਟ ਬੋਜੋਨੀ ਫਿਰ ਹੈ, ਕਈ ਕੋਟ ਬੈਠਤ ਹੀ ਕਾਹੇ, ਕਈ ਕੋਟ ਘਾਲੈ ਥਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮਹਿ ਚਿੰਤ,

ਸਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰ ਹੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵ ਹੈ ਅਮਰ ਭਏ ਸਦ ਸਦ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵ ਹੈ ਆਤਮਰਾ ਸੁਖ ਸਹਿ ਸਮਾਵ ਹੈ ਆਪਣੇ ਜਨ ਕੋ ਸਾਥ ਸਾਥ ਸੁਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋ ਤਿਸ ਭਾਵ ਹੈ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਚ ਪਾਰਾ ਵਾਰਾ ਹੁਕਮੇ ਧਾਰ ਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ

ਭਾਵ ਜਪੀਐ ਹਰ ਬਿੰਦ ਕਰ ਹਰ ਕਰਮ ਸ਼ਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹੈ ਹਰ ਮੁਖੀ ਸਦਾ ਸਦਾ ਜਾਨੂ ਤੇ ਸੁਖੀ ਏਕੋ ਏਕ ਏਕ ਪਛਾਨੈ ਇਹ ਤੁਤ ਕੀ ਉਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟੀ ਹੈ ਜਮ ਕੀ ਪਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਗੁਰਦੇਵ ਜੀ ਨੇ ਅੱਜ ਵੀ ਕਿਰਪਾ ਕੀਤੀ ਹੈ, ਪਾਵਨ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਅੱਜ 5-7 ਮਿੰਟ ਪਹਿਲਾਂ ਸਮਾਪਤੀ ਹੈ, ਕਿਉਂਕਿ ਆਨੰਦ ਕਾਰਜ ਹੋਣੇ ਹਨ ਕਿਸੇ ਪਰਿਵਾਰ ਦੇ, ਸੋ ਆਪ ਜੀ ਨੇ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ। ਗੁਰਦੇਵ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਾਡੇ ਹਿਰਦਿਆਂ ਵਿੱਚ ਵਸਾ ਦੇਣ, ਪਰਿਵਾਰਾਂ ਨੂੰ ਮਹੱਤਵ ਸਤਿਗੁਰੂ ਜੀ ਬਖਸ਼ਿਸ਼ ਕਰਨ। ਪਿਆਰ ਸਹਿਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ੁਰੂ ਕਰ ਦਾਵੇ ਪਰ ਦਾਵੇ ਤਾਂ ਸ਼ੁਰੂ ਹੈ।

ਆ ਗਏ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਵਰ ਬਣਤ ਬਣਾਈ ਫਿਰ ਡੋਧ ਕਤੂ ਨਾਹੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਅਤੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਖੁਸ਼ੀਆਂ ਭਰੇ ਮੌਕੇ 'ਤੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂ ਆਰ ਆਲ ਗੈਟਿੰਗ ਦ ਬਲੈਸਿੰਗ ਫਰੋਮ ਗੁਰੂ ਗ੍ਰੰਥ ਸਾਹਿਬ ਐਂਡ ਆਵਰ ਗ੍ਰੀਟਿੰਗ ਇਜ ਇਨ ਸਿੱਖ ਗੁਰਦੁਆਰਾ ਇਜ ਆਲ ਦ ਟਾਈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਨਸ ਇਟਸ ਗੁੱਡ ਫਾਰ ਮੋਰਨਿੰਗ, ਨੂਨ, ਨਾਈਟ, ਵਾਟ ਐਵਰ ਟਾਈਮ ਇਜ ਦੇਅਰ, ਇਟਸ ਦ ਸੇਮ ਗ੍ਰੀਟਿੰਗ। ਵਾਈ ਇਜ ਦੈਟ? ਬਿਕੋਜ ਵਟ ਐਵਰ ਆਈ ਗੈਟ ਦ ਸਕਸੈਸ ਔਰ ਐਨੀ ਅਚੀਵਮੈਂਟ ਦੈਟਸ ਬਲੈਸਡ ਬਾਈ ਦ ਵਾਹਿਗੁਰੂ ਦ ਗੋਡ, ਐਂਡ ਦੈਟ ਮੀਨਸ ਦੈਟਸ ਗਿਵਨ ਬਾਈ ਹਿਮ ਟੂ ਮੀ, ਸੋ ਦੈਟਸ ਦ ਵਿਸ਼ ਆਲ ਦ ਟਾਈਮ। ਵੀ ਆਰ ਗੋਇੰਗ ਟੂ ਸਟਾਰਟ ਦ ਆਨੰਦਕਾਰ ਸੈਰੇਮਨੀ ਆਫ ਦ ਕਪਲ। ਤੇਅਰ ਨੇਮਸ ਆਰ ਰਿਸ਼ੀ ਮੋਦੀ ਐਂਡ ਨਾਨਕੀ ਕੌਰ। ਆਈ ਵੁਡ ਟੈਲ ਯੂ ਅਬਾਊਟ ਦੇਅਰ ਪੇਰੈਂਟਸ ਨੇਮਸ ਆਲਸੋ। ਰਿਸ਼ੀ ਮੋਦੀ ਇਜ ਸਨ ਆਫ ਸ਼੍ਰੀ ਨਿਮੀਸ਼ ਮੋਦੀ ਐਂਡ ਮਿਸਿਸ ਪਾਹਲ ਮੋਦੀ, ਪਾਹਲ ਮੋਦੀ। ਐਂਡ ਨਾਨਕੀ ਕੌਰ ਇਜ ਡਾਟਰ ਆਫ ਸਰਦਾਰ ਜਸਦੀਪ ਸਿੰਘ ਐਂਡ ਸਰਦਾਰਨੀ ਕਮਲਜੀਤ ਕੌਰ। ਸੈਰੇਮਨੀ ਇਜ ਗੋਇੰਗ ਟੂ ਬੀ ਵੈਰੀ ਸਿੰਪਲ। ਆਈ ਨੋ ਯੂ ਹੈਵ ਦ ਪੈਂਫਲੇਟਸ ਇਨ ਯੂਰ ਹੈਂਡਸ, ਯੂ ਡੋਂਟ ਨੀਡ ਦੈਮ ਨਾਓ ਐਨੀ ਮੋਰ, ਬਿਕੋਜ਼ ਆਫ ਦ ਗ੍ਰੇਸ ਆਫ ਵਾਹਿਗੁਰੂ ਐਂਡ ਦ ਗੋਡ ਆਈ ਐਮ ਬਲੈਸਡ ਵਿਦ ਇੰਟਰਪ੍ਰੈਟਿੰਗ ਦ ਸੈਰੇਮਨੀਜ਼ ਆਲ ਦ ਟਾਈਮ ਇਨ ਸਿੱਖ ਗੁਰਦੁਆਰਾ ਸੈਨੋ ਦੇ ਹੀਅਰ। ਸੋ ਦੈਟਸ ਦ ਲੱਕੀ ਪਾਰਟ ਫਾਰ ਮੀ ਟੂ ਡੂ ਦ ਸੇਵਾ। ਆਈ ਐਪਰੀਸ਼ੀਏਟ ਦੈਟ ਦੈਟ ਯੂ ਹੈਵ ਗਿਵਨ ਮੀ ਦੈਟ ਵਨ। ਸੋ ਕਪਲ ਆਫ ਥਿੰਗਸ ਦੈਟ ਵੀ ਹੈਵ ਟੂ ਟੇਕ ਕੇਅਰ ਆਫ ਦੈਟ। ਨੰਬਰ ਵਨ, ਕੀਪ ਯੂਰ ਹੈਡਸ ਕਵਰਡ ਆਲ ਦ ਟਾਈਮ ਪਲੀਜ਼, ਟੂ ਰਿਸਪੈਕਟ ਗੁਰੂ ਗ੍ਰੰਥ ਸਾਹਿਬ। ਫਰੋਮ ਹੀਅਰ ਵੀ ਆਰ ਹੀਅਰ ਕਮਿੰਗ ਟੂ ਗੈਟ ਦ ਬਲੈਸਿੰਗਸ ਆਲ ਦ ਟਾਈਮ, ਨਾਟ ਓਨਲੀ ਫਾਰ ਦ ਗੁੱਡ ਵੀ ਕਪਲ ਬਟ ਫਾਰ ਆਵਰ ਓਨ ਸੈਲਫਸ। I appreciate that. Second part, second request is no clapping in the Sikh Gurdwaras. Why? Because this is not a party place, it's a worship place. And we put highest respect to our Guru, Guru Granth Sahib. Next, no garland. Again, no flower showering also, please. Why? We do that only to our Guru, because he is the highest. We are all followers. We are all here to beg from the God. That's why. So I appreciate those things. Now, part of the ceremony. Part of the ceremony has a couple of segments. I would tell one at a time, and also I will keep telling when we will start the next segment. First segment is going to be singing by our Kirtani Jatha, we call it in Sasmur Jatha, or singing group you can call in English. They will be singing the holy hymn, Kirta Lodiya Kamswar Pyakya Kaj Deswar Satgur Sar Sakhiya. What does that mean? It signifies the prayer in a nutshell to God to bless the start of the ceremony. Next segment. Once that is complete, next segment is the ardas or the prayer. In the would-be couple and their parents would stand for that prayer. Rest of you, like me, we will all be keep sitting very nicely as you are sitting now, very nicely and gracefully and quietly. I appreciate that. Once ardas is complete, hukumnama will be taken from Guru Granth Sahib. What is hukumnama? Recitation of Gurbani from Guru Granth Sahib at random and reciting only one stanza.
What that means? What is Hukumnama then? Why? Because that's the order of the God for me, for the rest of my day, to follow those preachings given to me by the recitation. Once Hukumnama is complete, after Das, our acting priest, Bhai Sapa Navneet Singh Ji, he will be gesturing to Sardar Jasdeep Singh Ji to do the Palla ceremony. What is Palla ceremony? Palla ceremony is actually beyond this physical holding this long scarf from both hands, by both of them. It signifies that I'm in touch with my God. Both will be in touch with the God in their life. That's the significance of Palla. And once the Palla ceremony is done, then the actual part of the marriage will start. Dama, we call it. Anandakarj, I mean. That will start by recitation of one Lam at a time. Lamas were given to us by Guru Ram Das Ji, the fourth Guru in Sikhism. And it's in Rag Suhi. What's Rag Suhi? Suhi Rag is the rag of happiness. So one, the recitation of one Lam will be recited at one time, starting with the first one saying Harpalli Lam. And once that stanza is complete, our Bhai Sahib Ji will be repeating the last line, in which Guru Nanak's name will be coming second time. That's a gesture, and that's a hint for the couple to bow to Guru Granth Sahib and start their first round, the Prakarma we call it, to my side, with the Rishi Modi leading the ceremony of Prakarma, and Nanki Kaur will be walking behind him. So we will help you at that time. So you will keep walking nicely and gracefully with your right shoulders towards Guru Granth Sahib, and keep holding Palla from each end, each of you, I'm telling you. Because sometimes the boys' sides, they forget, they don't need to hold. No, they have to hold from both sides. Thank you. I hear the, I look at the gestures, that's good. So, you will go back to your place. In the meantime, our singing group will be singing Palle Methan, sorry, the Palli Lam, our Palli Lam, the Good Morning of Palli Lam. So, once go and matha take, do the bow to Guru Granth Sahib, sit down, wait for the recitation, the second one. Likewise, the third and fourth. I don't know if you want to sit down or stand to listen to the Gurbani. It is your choice. Both are good. So tell me how you want it. Standing? Standing? Good. Then you will have to stand when I gesture to you at the start of Palli Lam. Right? After Palla ceremony, that will start, we will tell you. And each, then you will then bow to Guru Granth Sahib after taking the round, then stand and wait for the recitation of the next Lam. Then, same way. So, after four rounds, four Prakarmas, four Lamas, the couple will be sitting, and few more hymns would be sung to complete this ceremony according to Sikh Rath Maryada. And then, after all the hymns are sung, then we will all do the ardas, the prayer, in which everybody would stand facing Guru Granth Sahib with the folded hands. And after ardas, we will have the Hukumnama again. Then we will honor the couple, few more things, and that should do it. So let's start the ceremony.
with the whole singing of the holy hymn kita lodiya kam swar pe aankhi kaaj de swar satguru sa sa kiya vaheguru ji ka khalsa vaheguru ji ki fateh

ਸਤਿ ਸ੍ਰੀ ਅਕਾਲ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਪੱਲੇ ਦੀ ਰਸਮ ਹੋਵੇਗੀ, ਨਾ ਉਹ ਵੀ ਆਰ ਡੂਇੰਗ ਦ ਪੱਲਾ ਸੈਰੇਮਨੀ। ਆਈ ਵਿਲ ਰਿਕੁਐਸਟ ਟੂ ਦ ਜਸਦੀਪ ਸਿੰਘ ਜੀ ਟੂ ਡੂ ਇਟ।

0: Now we will start the Nama part, one Nama at a time. So I already told you what to do. So that's good. Thank you. Stand up, please, for listening to the citation of the Lamas.
1: Vahe Guru Ji Ka Khalsa, Vahe Guru Ji Ki Fateh. ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਆਓ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ ਜਦੋਂ ਦਾਸ ਪਹਿਲੀ ਲਾਵ ਦਾ ਪਾਠ ਸੰਪੂਰਨ ਕਰੇਗਾ ਅੰਤਿਮ ਪੰਕਤੀਆਂ ਦੋ ਵਾਰੀ ਪੜ੍ਹੀਆਂ ਜਾਣਗੀਆਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਮੱਥਾ ਟੇਕਣਾ ਹੈ ਅਤੇ ਮੇਰੇ ਸੱਜੇ ਪਾਸੇ ਰਾਈਟ ਹੈਂਡ ਆਪਣੇ ਪਰਿਕਰਮਾ ਕਰਨੀ ਹੈ ਫਿਰ ਮੱਥਾ ਟੇਕ ਕੇ ਅਗਲੀ ਲਾਵ ਸੁਣਨ ਵਾਸਤੇ ਆਪ ਜੀ ਨੇ ਖੜ੍ਹੇ ਰਹਿਣਾ ਹੈ ਬਾਕੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਸ਼ਾਂਤੀ ਦੇ ਨਾਲ ਸਾਰੀ ਮਰਿਆਦਾ ਵਿੱਚ ਸ਼ਾਮਿਲ ਹੋਣਾ ਹੈ ਜੀ ਆਓ ਪਿਆਰ ਸਹਿਤ ਆਪਾਂ ਆਨੰਦ ਕਾਰਜ ਦੀ ਮਰਿਆਦਾ ਨੂੰ ਪ੍ਰਾਰੰਭ ਕਰੀਏ

ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਧਾਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ

ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ, ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤੇ ਆਵੇ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਰ ਚਿਆ ਰਿਆਇਤ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ।

ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਗੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਧਾਨ ਸਤਿਗੁਰੂ, ਨਿਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਆਪ ਜੀ ਕਾ ਫੁਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਵਾਕਾਂ ਅਨੁਸਾਰ ਗਰੀਬ ਨਿਵਾਜ, ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ ਕਾਕਾ ਰਿਸ਼ੀ ਮੋਦੀ, ਸਪੁੱਤਰ ਨਮੀਸ਼ ਮੋਦੀ, ਬੀਬੀ ਪਾਰੁਲ ਮੋਦੀ ਅਤੇ ਬੱਚੀ ਨਾਨਕੀ ਕੌਰ, ਸਪੁੱਤਰੀ ਜਸਦੀਪ ਸਿੰਘ, ਬੀਬੀ ਕਮਲਜੀਤ ਕੌਰ ਸੱਚੇ ਪਾਤਸ਼ਾਹ ਜੀ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਹਨ। ਸਤਿਗੁਰੂ ਜੀ ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਮਰਿਆਦਾ ਨਿਭਾਉਂਦਿਆਂ, ਸੁਭਾਗ ਜੋੜੀ ਕੋਲੋਂ ਪਰਿਕਰਮਾ ਕਰਦਿਆਂ, ਬਾਣੀ ਸੁਣਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਆਪਣੀ ਬਾਣੀ ਸੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰ ਦੀ ਰਹਿਮਤ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਸਮੁੱਚੀਆਂ ਖੁਸ਼ੀਆਂ ਇਹਨਾਂ ਦੀ ਝੋਲੀ ਵਿੱਚ ਪਾਉਣੀਆਂ, ਗ੍ਰਿਸ਼ਤ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਆਪ ਜੀ ਨੇ ਬਲ ਬੁੱਧੀ ਬਖਸ਼ਿਸ਼ ਕਰਕੇ ਨਵਾਜਣਾ, ਸਤਿਗੁਰੂ ਜੀ ਕਿਰਪਾ ਕਰਨੀ, ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਕੇ ਨਵਾਜਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਦੀ ਦਾਤ ਬਖਸ਼ਿਸ਼ ਕਰਨਾ, ਸਦੀਵ ਕਾਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਤਾਰ ਜੀ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਦੇ ਰਹਿਣਾ। ਗਰੀਬ ਨਿਵਾਜ ਇਸ ਵਕਤ ਦੋਹਾਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ, ਆਪ ਜੀ ਨੇ ਅੰਗੀਕਾਰ ਕਰਨੇ। ਸਦੀਵ ਕਾਲ ਸੇਵਕਾਂ ਦੇ ਪੜਦੇ ਕਜਨੇ, ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਦੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀ। ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਇਸ ਵਕਤ ਆਪ ਜੀ ਦਰ ਆਈ ਸਮੂਹ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਓ ਆਈ ਰਿਕੁਐਸਟ ਦ ਸੈਕਿੰਡ ਗਰੁੱਪ, ਸੈਕਿੰਡ ਸੰਗਤ ਫਾਰ ਦ ਮੈਰਿਜ ਸੈਰੇਮਨੀ ਟੂ ਸਟਾਰਟ ਐਂਟਰਿੰਗ ਦ ਮੇਨ ਹਾਲ ਪਲੀਜ਼।

ਸਾਹਿਬਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੋਵੇਂ ਪਰਿਵਾਰਾਂ ਦੇ ਉੱਤੇ, ਜਿਹੜੇ ਸਮੇਂ ਦੀ ਦੋਵੇਂ ਪਰਿਵਾਰਾਂ ਨੂੰ ਡੀਕ ਸੀ, ਸਾਹਿਬਾਂ ਨੇ ਉਹ ਬਖਸ਼ਿਸ਼ ਕੀਤੀ ਹੈ, ਨਜ਼ਰ ਕੀਤੀ ਹੈ। ਸੰਗਤ ਸਾਰੀ ਪਹੁੰਚ ਚੁੱਕੀ ਹੈ। ਮੈਂ ਬੱਚੇ ਨੂੰ ਅਤੇ ਬੱਚੀ ਨੂੰ ਬੇਨਤੀ ਕਰਾਂਗਾ ਕਿ ਗੁਰੂ ਕੇ ਹਜ਼ੂਰ ਆ ਜਾਣ, ਤਾਂ ਕਿ ਆਪਾਂ ਸਮੇਂ ਅਨੁਸਾਰ ਇਸ ਕਾਰਜ ਨੂੰ ਸੰਪੂਰਨਤਾ ਕਰ ਸਕੀਏ। ਸੋ ਆਓ, ਇੱਕ ਸ਼ਬਦ ਦੀ ਹੋਰ ਹਾਜ਼ਰੀ ਉਪਰੰਤ ਆਪਾਂ ਸਾਰੇ ਨਹੀਂ ਇਸ ਕਾਰਜ ਦੀ ਅਰਦਾਸ ਕਰਨੀ ਹੈ। ਸੋ ਬੇਨਤੀ ਫਿਰ ਹੈ ਕਿ ਬੱਚਾ ਅਤੇ ਬੱਚੀ ਨੂੰ ਕਿ ਉਹ ਗੁਰੂ ਘਰ ਦੇ ਵਿਚਕਾਰ ਛੇਤੀ ਪੁੱਜਣ ਜੀ।

Thank you.

तेरे भाने सरबत दा भला। खालसा वाहिगुरु जी की सत श्री अकाल।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਨਾਓ ਆਈ ਰਿਕੁਐਸਟ ਮਿਸਟਰ ਵਿਕਟਰ ਐਸਕਸ ਟੂ ਡੂ ਦਾ ਪੱਲਾ ਸੈਰੇਮਨੀ ਪਲੀਜ਼।

ਕੋਟਾਨ ਕੋਟ ਸ਼ੁਕਰਾਨਾ ਸਾਹਿਬ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣੀ ਛਤਰ ਹੇਠ ਇਸ ਕਾਰਜ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਹੈ। ਆਓ ਗੁਰਮਤ ਅਨੁਸਾਰ ਜਿਹੜੇ ਦੋ ਸ਼ਬਦ ਪੜ੍ਹੇ ਜਾਂਦੇ ਹਨ, ਵਿਆਹ ਹੋਆ ਮੇਰੇ ਬਾਬਲਾ ਅਤੇ ਪੂਰੀ ਆਸਾ ਜੀ ਸ਼ੁਰੂ ਕਰੋ ਜੀ, ਉਪਰੰਤ ਸਾਰੇ ਨੇ ਅਰਦਾਸ ਸ਼ਾਮਿਲ ਹੋਣਾ ਹੈ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਦੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਸਾਰੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀ ਸਥਿਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੂ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਤਾਰ ਜੀਓ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਵਾਕ ਅਨੁਸਾਰ ਗਰੀਬ ਨੂੰ ਅੱਜ ਆਪ ਜੀ ਨੇ ਕਿਰਪਾ ਕੀਤੀ, ਤਰਸ ਕੀਤਾ ਸੁਭਾਗ ਜੋੜੀ ਕਾਕਾ ਹਰਮਨਪ੍ਰੀਤ ਸਿੰਘ, ਸਪੁੱਤਰ ਸਰਦਾਰ ਜਗਦੇਵ ਸਿੰਘ, ਬੀਬੀ ਜਗਤਾਰ ਕੌਰ, ਬੱਚੀ ਡੈਜ਼ੀਰੇ ਵੈਸਕਸ, ਸੁਪੁੱਤਰੀ ਵਿਕਟਰ ਵੈਸਕਸ, ਵਿਕਟੋਰੀਆ ਵੈਸਕਸ, ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਹੋਏ ਹਨ। ਸਤਿਗੁਰੂ ਜੀ ਆਨੰਦ ਕਾਰਜ ਦੀ ਸਮੁੱਚੀ ਸੇਵਾ ਨਿਭਾਉਂਦਿਆਂ, ਮਰਿਆਦਾ ਨਿਭਾਉਂਦਿਆਂ ਆਪ ਜੀ ਕੇ ਦਾਸਰਿਆਂ ਪਾਸੋਂ, ਸੁਭਾਗ ਜੋੜੀ ਪਾਸੋਂ ਪਰਿਕਰਮਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਦਰ ਘਰ ਦੀ ਮਰਿਆਦਾ ਨੂੰ ਨਿਭਾਉਣ ਦੇ ਯੋਗ ਆਪ ਕਰ ਲੈਣਾ। ਬਾਣੀ ਸੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਕਿਰਪਾ ਕਰਨੀ। ਇਸ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗ੍ਰਿਸ਼ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿੱਚ ਪਾਉਣੀਆਂ, ਦੋਹਾਂ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ। ਗੁਰਮਤ ਅਨੁਸਾਰ ਜੀਵਨ ਜੁਗਤ ਦਤਾਰ ਪਿਤਾ ਮਹਾਰਾਜ ਜੀ ਆਪ ਜੀ ਨੇ ਪ੍ਰਦਾਨ ਕਰਨੀ, ਰਹਿਮਤ ਕਰਨੀ। ਇਸ ਵਕਤ ਦੋਹਾਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਆਪ ਜੀਆਂ ਨੇ ਅੰਗੀਕਾਰ ਕਰਨੇ, ਲੋਕ ਪ੍ਰਲੋਕ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਸਤਿਗੁਰੂ ਜੀਓ। ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਮਾਇਆ ਅਰਪਣ ਕੀਤੀ। ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਆਨੰਦ ਕਾਰਜ ਰਸਮ ਨਿਰਵਿਘਨਤਾ ਸਹਿਤ ਸੰਪੂਰਨ ਕਰ ਸਕੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਇੱਥੇ ਵਿਆਹਤਾ ਜੋੜੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਸਮੂਹ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਮਿੱਤਰਾਂ ਦੋਸਤਾਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਅਕਾਲ ਪੁਰਖ ਪਾਸ ਵਿਆਹਤੀ ਜੋੜੀ ਨੂੰ ਗੁਰੂ ਸਾਰੀਆਂ ਖੁਸ਼ੀਆਂ ਬਖਸ਼ਿਸ਼ ਕਰੇ ਅਰਦਾਸ ਕਰਦਾ। ਅਤੇ ਹੁਣ ਮੈਂ ਇੰਗਲਿਸ਼ ਦੇ ਵਿੱਚ ਸ਼ੁਰੂ ਕਰਾਂਗਾ ਕਿ ਮੈਂ ਚਾਹੁੰਦਾ ਹੋਇਆ। ਇਟਸ ਵੈਰੀ ਆਸਪੀਸ਼ੀਅਸ ਓਕੇਜ਼ਨ ਵੈਨ ਦ ਮੈਰਿਜ ਸੈਰੀਮਨੀ ਆਫ ਹਰਮਨਪ੍ਰੀਤ ਸਿੰਘ ਐਂਡ ਡੇਜ਼ੀਰੇ ਵਾਸਕਸ ਵਾਜ ਕੰਪਲੀਟਡ ਬਾਏ ਦ ਬਲੈਸਿੰਗ ਆਫ ਗੁਰੂ ਗ੍ਰੰਥ ਸਾਹਿਬ ਐਟ ਦਿਸ ਵੈਰੀ happy moment I congratulate the couple, their parents, their relatives and friends on both sides and pray to Vaheguru, to God, to give them all the happinesses of a married life. And also I pray to God to give them a relationship that is forever and forever. Gurbani says, Jodi Jeeva Jog Char Tihari, means they should be living together forever. Now I would request our head granthi, our granthi sahab ji, Pai Sahab Pai Navneet Singh ji, to honor the married couple by bestowing them the sopas. They should be standing, please, to see that. Please stand up by doing Matha Tekna.

ਜੋਤਿਸ ਪਾਵੇ ਨਾਨਕ ਜੋਤਿਸ ਪਾਵੇ ਨਾਨਕ ਸਾਈ ਗੱਲ

ਸਤਿੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਐਮ ਭਾਈ ਸਾਹਿਬ ਸਾਈਂ ਦਜੀਤ ਸਿੰਘ ਜੀ ਅਤੇ ਉਹਨਾਂ ਦਾ ਜੱਥਾ ਬਹੁਤ ਬਹੁਤ

ਦੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਦੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ। ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਫਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ, ਤੇ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ, ਉਸ ਕੀਰਤਨ ਨੂੰ ਪਰੋਇਆ। ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ? ਕਹਿੰਦੇ ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ, ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈ।